ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੀਤੀ ਰਾਤ।

ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੈ ਹੋ।

ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ, ਤੇਰੇ ਭਗਤ ਸਲਾਹਨ।

ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ।

ਹੁਕਮ ਹਰਿਓ। ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ। ਇੱਕ ਬਾਰ ਜਿਨ ਤੁਮੈ ਸੰਭਾਲ।

ਸਾਧ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਤੋਂ ਤਾਂ

ਗੋਬਿੰਦ ਵਾਹਿ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੋ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ

सत्संग जी बोलो जी वाहेगुरु वाहेगुरु एक ओंकार श्री वाहेगुरु जी की फतेह। श्री भगवती जी साहेब आशीर्वादी पाचे दसवीं प्रथम भगवती समर कहे गुरु नानक लई त्याए फिर अंकित गुरु ते अमरदास रामदास हुए सहाय अर्जुन हरगोबिंद सिमरो श्री हर राय श्री हर कृष्ण त्याय के सब दुख जाए तेग बहादुर सिमर कारण उन्हें ज्या बताए सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसवें पातशाह के पुत्र आत्मा श्रू साहब श्री गुरु ग्रंथ साहब के पाठदार का ध्यान करके घर सत बोलो जी वाहेगुरु। ਗਰੀਬ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਸਾਡੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਿਹਾ ਪਿਆ ਵਨ ਝੱਕਿਆ ਦੇ ਚਲਾਈ ਤੇ ਵਾਹੀ ਦੇਹ ਕਿੰਡਿਡ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀਹ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਭਾਈਆਂ ਤਖਤਾਂ ਸਵਾ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਤਾਬ ਹੈ ਜਿਤ ਆਵਣ ਕਾ ਸਤਿਕਾਰ ਸਭ ਸੁੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਕਾ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਦੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਜ ਸਦਾਸ਼ ਅੱਜ ਦਿੱਤਾ ਜੀਓ ਗੁਰਦੁਆਰਾ ਨਿਰਕਾਰਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹਲਕ ਦਰਸ਼ਨ ਦਾ ਤੁਸੀਂ ਅਟਮਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਰੋਟੀਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਧਾਰ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਉਸ ਭਾਵੇ ਤਾਣੇ ਰਾਸ। ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚਰਨ ਕਮਲਾਂ ਅਰਦਾਸ ਪਿੰਡ ਧਾਰ ਜੀ ਆਪਦੀ ਬਖਸ਼ਿਸ਼ ਹੋਈ ਆਪਦੇ ਚਰਨਾਂ ਵੱਧ ਪੈ ਤੇ ਕੀਰਤਨ ਦਰਬਾਰ ਸਿੰਘ ਧਾਰ ਜੀ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਜ਼ੋਰਦਾਰ ਰਹਿ ਰਾਸ ਸਾਧ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਚਾਂਡਿਕ ਵਾਅਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਢਾਣੀ ਬਣ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾ ਹੱਥਾਂ ਵਿੱਚੋਂ ਪਿੱਤਰ ਕੜਾਪ ਚੰਦ ਦੇਗਾ ਤਿਆਰ ਕਰੇ ਹੱਥ ਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਹੁਣ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਦੀ ਬਖਸ਼ੀਆਂ ਦਾਤਾਂ ਜੀ ਲੱਗ ਰਿਹਾ ਤੁਰ ਸਵਾਰੀਆਂ ਪ੍ਰਵਾਨ ਕਰ ਦੀ ਦਤਾਰ ਕਿਰਪਾ ਕਰੋ ਅੰਮ੍ਰਿਤਵੇਲ ਤੋਂ ਲੈ ਕੇ ਦਾਤੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਈ ਖਿਲਾਓ ਸੰਗਤਾਂ ਦਾ ਦਰ ਤੇ ਫਿਰ ਹੋਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਦਤਾਰ ਜੀ ਉਹ ਸੇਵ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਜ ਬਖਸ਼ਿਸ਼ ਕਰਕੇ ਸੰਤ ਰਾਜ ਬਖਸ਼ੋ ਚੜ੍ਹਿਆਂ ਨਾਲ ਜੁੜੋ ਕਰਵਾਉਣ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਾ ਨਿਕਬਾਲ ਦਾ ਕਰੋ ਜੀ ਗੁਰੂ ਜੀ ਨੂੰ ਬਖਸ਼ੋ ਦਤਾਰ ਪਿਤਾ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਤਾਰ ਪਿਤਾ ਜੀ ਆਪਣੀ ਬਖਸ਼ਿਸ਼ ਜੀ ਜਾਵਦਾਰ ਕੇ ਸੇਵਾ ਦਾ ਬੱਚੀ ਪਵਨੀਤ ਕੌਰ ਬਾਜਵਾ ਦਤਾਰ ਜੀ ਆਪ ਜੀ ਨੇ ਨਵੀਂ ਕਾਰ ਦੀ ਦਾਜ ਬਖਸ਼ਿਸ਼ ਕੀਤੀ ਹੈ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਪਰਿਵਾਰ ਵੱਲੋਂ ਬੇਅੰਤ ਮੈਂ ਆਪ ਦੇ ਚਾਹੁੰਦਾ ਬੇਟਾ ਜੀ ਪ੍ਰਵਾਨ ਬਖਸ਼ਿਸ਼ ਕਰਦੇ ਹੋਏ ਹਾਂ ਬੱਚੀ ਪਰਮੀਤ ਕੌਰ ਦਤਾਰ ਗੱਡੀ ਸੁੱਖ ਡਾਉਣੀ ਕਰਨੀ ਸਫ਼ਰ ਕਰਦੇ ਸਮੇਂ ਅੰਕ ਸੰਗ ਆਪਣੀ ਸੇਵਕ ਆਪ ਰੱਖਿਆ ਬਖਸ਼ਿਸ਼ ਕਰਨੀ ਕਮਾਈਆਂ ਸਫ਼ਰ ਕਰੋ ਦਾਤੇ ਇਲਾਜ ਬਾਤ ਰੱਖੋ ਦਿੱਤਾ ਸੇਵਕ ਦੀ ਸਿੱਧਾ ਸ਼ੁਭਕਾਮਨਾ ਸਮਾਂ ਦਾ ਪੂਰੀਆਂ ਕਰੀਏ ਤੇ ਆਪਣੇ ਚਰਨ ਸੇਵਾ ਦੀ ਦਾਲ ਬੱਚੀ ਚਰਨ ਬਾਲਤਾ ਕਰਨੀ ਇੰਤਜ਼ਾਰ ਮਿਹਰਾਂ ਕਰਿਆ ਹੋ ਵੀਰ ਮਹਾਰਾਜ ਜੀ ਉਹ ਦੂਰ ਡਰਾਈ ਕਰਨ ਬੈਠੀਆਂ ਲਾਈਵ ਇਕੱਠਾ ਕੀਤੀ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਭਰਾਵਾਂ ਚੋਂ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਤੇਰ ਫੁੱਲ ਪੇਟਾ ਭਰਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਰਾਜ ਮਿਹਰ ਕਰੋ ਦਿੱਤਾ ਸੇਵਾ ਪ੍ਰਵਾਨ ਕਰੋ ਗੁਰੂ ਅੱਜ ਕਈ ਮਾਈ ਬਖਸ਼ੋ ਵੇਦਰ ਨਾਮੀ ਬਖਸ਼ੇ ਕਰ ਗਬਰਾਂ ਅੱਜ ਦੇ ਸ਼ਾਮਾਂ ਦੇ ਕਥਾ ਕੀਰਤਨ ਦਰਬਾਰ ਦੀ ਅਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਤੁਰਾਦੀ ਬਣਾਓ ਸਹੀ ਪਿਆਰੇ ਮੇਰੇ ਜਿਹਨੇ ਮੇਰੇ ਆਪਦਾ ਨਾਮ ਜਿਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਣਾਂ ਕੀ ਦੇਹ ਜੋ ਪ੍ਰਭ

ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬੇਖੋ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ

ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਅਨ

ਇਹਦੀ ਬੇਅੰਤ ਮਾਇਆ ਦੀ ਲੋੜ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਆਪਣੀ ਜਿਨ੍ਹਾਂ ਨੇ ਕਮਾਈ ਸਫਲ ਕੀਤੀ ਹੈ, ਦਸਾਂਤ ਸਫਲ ਕੀਤਾ, ਬੇਅੰਤ ਮਾਇਆ ਗੁਰ ਕਰ ਆਪ ਸੰਗਤਾਂ ਨੇ ਮਾਇਆ ਭੇਟਾ ਕੀਤੀ। ਸੋ ਸਾਰੇ ਉਹ ਵਡਭਾਗੀ ਹਨ। ਸੋ ਜਿਨ੍ਹਾਂ ਨੇ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਜਿਨ੍ਹਾਂ ਨੇ ਅੱਜ ਤੱਕ ਗੁਰੂ ਘਰ ਨੂੰ ਇਹ ਬਿਲਡਿੰਗ ਫੰਡ ਵਾਸਤੇ ਮਾਇਆ ਨਹੀਂ ਭੇਜੀ, ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਜ਼ਰੂਰ ਤੁਸੀਂ ਆਪੋ ਆਪਣਾ ਹਿੱਸਾ ਪਾ ਕੇ ਇਹਨੂੰ ਮਹਾਰਾਜ ਦਾ ਇੱਕ ਮਹਾਨ ਕਾਰਜ ਹੋ ਜਾਵੇ, ਅਸੀਂ ਸਾਰੇ ਹਿੱਸਾ ਪਾ ਕੇ ਇਸਨੂੰ ਨਿਰਵਿਘਨ ਦੱਸਿਆ ਸੰਪੂਰਨ ਕਰੀਏ। ਸਤ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸੋ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਸਾਰੇ ਜ਼ਰੂਰ ਸੰਪਰਕ ਕਰੋ, ਤਾਂ ਕਿ ਉਹ ਸਮੇਂ ਸਮੇਂ ਸਿਰ ਜਿਵੇਂ ਕੋਈ ਪ੍ਰੋਗਰਾਮ ਆਏਗਾ ਤੁਹਾਨੂੰ ਟੈਲੀਫੋਨ ਕਰਕੇ ਸੂਚਿਤ ਕਰ ਸਕਦੇ ਨੇ। ਉਹਨਾਂ ਟੈਲੀਫੋਨ ਨੰਬਰ ਹੈ 4087124145। ਸਤਸੰਗ ਜੀ, ਗੁਰੂ ਨਾਨਕ ਖਾਲਸਾ ਸਕੂਲ ਜੋ ਹੈ ਗੁਰੂ ਘਰ ਸਾਹਿਬ ਨੇ ਜਿਹੜਾ ਖਾਲਸਾ ਸਕੂਲ, ਉਸਦਾ ਦਾਖਲਾ ਜਿਹੜਾ ਚੱਲ ਰਿਹਾ ਆਨਲਾਈਨ, ਤੁਸੀਂ ਬੱਚਿਆਂ ਨੂੰ ਜ਼ਰੂਰ ਦਾਖਲ ਕਰਾਓ। ਵੈਸੇ ਅਗਲੇ ਐਤਵਾਰ ਤੱਕ ਉਮੀਦ ਹੈ ਕਿ ਸਕੂਲ ਖੁੱਲ੍ਹ ਜਾਣਾ, ਤੁਸੀਂ ਵੈਸੇ ਵੀ ਦਾਖਲ ਕਰਵਾ ਸਕਦੇ ਹੋ, ਪਰ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਜ਼ਰੂਰ ਬੱਚੇ ਸਕੂਲ ਵਿੱਚ ਦਾਖਲ ਕਰਾਓ, ਪੰਜਾਬੀ ਪੜ੍ਹਾਓ, ਗੁਰਬਾਣੀ ਪੜ੍ਹਨ ਅਤੇ ਜ਼ਿੰਦਗੀ ਭਰ ਉਹ ਜ਼ਰੂਰ ਗੁਰਸਿੱਖੀ ਦੇ ਨਾਲ ਜੁੜੇ ਰਹਿਣ। ਇਹ ਬੜਾ ਜ਼ਰੂਰੀ ਹੈ ਸਾਡੇ ਵਾਸਤੇ। ਸੋ ਸਤ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸੰਗਰਾਂਦ ਹੈ ਭਾਦੋਂ ਦੇ ਮਹੀਨੇ ਦੀ, ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਕੱਲ੍ਹ ਤੋਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਨਵੇਂ ਆਦਮੀ ਨੂੰ ਜੀਆਂ ਕਹਿਣਾ ਅਤੇ ਮੇਰੇ ਸੁੱਖ ਸ਼ਾਂਤੀ ਵਾਲੇ ਸਾਥੀ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਹੈ। ਸੋ ਆਪ ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਹਾਜ਼ਰੀ ਭਰੋ ਸਤ ਸਿੰਘ ਜੀ। ਸੋ ਅਗਸਤ 30 ਨੂੰ ਹੈ ਸਹਿਜ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਸੰਪੂਰਨਤਾ ਪੁਰਬ, ਸਾਰੀ ਸੰਗਤ ਆਓ ਹਾਜ਼ਰੀ ਭਰੋ। ਗੁਰੂ ਸਾਹਿਬ ਨੇ ਸਾਡੇ ਵਾਸਤੇ ਸਾਨੂੰ ਇਹ ਇੱਕ ਮਹਾਨ ਦੇਣ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ, ਗੁਰੂ ਮਾਰੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ, ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਵੱਧ ਤੋਂ ਵੱਧ ਜ਼ਰੂਰ ਗੁਰੂ ਘਰ ਆਇਆ ਕਰੋ, ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤ ਸੰਗਤ ਜੀ ਸਤੰਬਰ 11, 12 ਔਰ 13 ਨੂੰ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਜੀ, ਸੋ ਜ਼ਰੂਰ ਹਾਜ਼ਰੀ ਭਰੋ ਸਤ ਸੰਗਤ ਜੀ ਸਤੰਬਰ 11, 12 ਔਰ 13 ਨੂੰ। ਸੋ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਓ, ਜੋ ਗੁਰੂ ਘਰ ਗ੍ਰੰਥ ਸਾਹਿਬ ਸੱਚਾ ਪਹਿਲਾ ਪ੍ਰਕਾਸ਼ ਹੈ, ਇਸ ਨੂੰ ਅਸੀਂ ਜ਼ਰੂਰ ਉਸ ਸਮੇਂ ਨੂੰ ਮਹਾਨ ਦੇਣ ਨੂੰ ਯਾਦ ਕਰਦੇ ਹੋਏ ਗੁਰੂ ਦਾ ਬਾਰੇ ਦੇ ਚਰਨਾਂ ਧੰਨਵਾਦ ਕਰੀਏ। ਸੋ ਭਾਈ ਸਾਹਿਬ ਤਿਆਰ ਨੇ ਕਿ ਦਰਮ ਕਰਨੀ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋੜੋ ਪਿਆਰੀ ਸਾਧ ਸੰਗਤ ਜੀਓ, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਛੇਵੀਂ ਅਸ਼ਟਪਦੀ ਦੇ ਅੰਦਰ ਸਤਿਗੁਰੂ ਜੀ ਨੇ ਮਨੁੱਖ ਨੂੰ 80 ਤੁੱਕਾਂ ਦੇ ਅੰਦਰ, ਜਿਹੜੀ ਅਸ਼ਟਪਦੀ 80 ਤੁੱਕਾਂ ਤੇ 2 ਤੁੱਕਾਂ ਹਨ ਸਲੋਕ ਦੀਆਂ, ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਮੇਰੇ ਮਾਲਕ, ਤੋਂ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਸਾਨੂੰ ਦਿੱਤੀਆਂ ਨੇ, ਸੁੱਖ ਦਿੱਤੇ ਹਨ, ਤੇ ਇਹ ਵੀ ਮਿਹਰ ਕਰ ਇਹ ਕਾਮ ਕ੍ਰੋਧ ਲੋਭ ਮੋਹ ਜਿਤਨੀ ਸਾਨੂੰ ਜ਼ਰੂਰਤ ਹੈ ਉਤਨੀ ਉਹਨਾਂ ਨੂੰ ਇਸਤੇਮਾਲ ਕਰਕੇ ਬਾਕੀ ਨੂੰ ਕਾਬੂ ਵਿੱਚ ਰੱਖ ਸਕੀਏ, ਪਰ ਤੇਰੀ ਮਿਹਰ ਦੇ ਬਿਨਾਂ ਨਹੀਂ ਹੋਣਾ। ਇਹਨਾਂ ਦਾ ਬਿਲਕੁਲ ਨਾਸ਼ ਵੀ ਨਹੀਂ ਕਰਨਾ, ਪਰ ਇਹਨਾਂ ਨੂੰ ਕਾਬੂ ਵਿੱਚ ਕਿਵੇਂ ਕਰਨਾ? ਗੁਰੂ ਦੀ ਮਿਹਰ ਨਾਲ, ਕਰ ਪ੍ਰਸਾਦ ਗੁਰਦੇਵ। ਸੋ 7ਵੇਂ ਪਦੇ ਦੇ ਅੰਦਰ ਸਤਿਗੁਰੂ ਜੀ ਨੇ ਬਹੁਤ ਸੁੰਦਰ ਫਰਮਾਨ ਕੀਤਾ ਹੈ ਕਿ ਮਨੁੱਖ ਨੂੰ ਕੇਵਲ ਦੁਨਿਆਵੀ ਪਦਾਰਥ ਹੀ ਨਹੀਂ ਦਿੱਤੇ, ਕਈ ਲੋਕਾਂ ਨੂੰ ਦੁਨੀਆਂ ਵਿੱਚ ਨਾ ਫੇਮ ਮਿਲ ਜਾਂਦਾ ਹੈ, ਬੜਾ ਮਸ਼ਹੂਰ ਹੋ ਜਾਂਦੇ ਨੇ, ਕੇਵਲ ਆਪਣੇ ਸ਼ਹਿਰ 'ਚ ਨਹੀਂ, ਆਪਣੀ ਸਟੇਟ ਵਿੱਚ ਨਹੀਂ, ਦੂਸਰੇ ਮੁਲਕਾਂ ਵਿੱਚ ਵੀ ਉਹ ਜਾਂਦੇ ਨੇ, ਉਹਨਾਂ ਨੂੰ ਟਿਕਟਾਂ ਵੀ ਮਿਲਦੀਆਂ, ਉਹਨਾਂ ਨੂੰ ਆਉਣ ਜਾਣ ਦਾ, ਭਾਵੇਂ ਬਿਜ਼ਨਸ ਕਹਿ ਲਓ, ਭਾਵੇਂ ਕੀਰਤਨ ਦੀ ਸੇਵਾ ਵੀ, ਰਾਗੀ ਸਿੰਘ ਦੂਰੋਂ ਦੂਰੋਂ ਜਾਂਦੇ। ਤੋ ਮਨੁੱਖ ਉਹਨਾਂ ਮਨੁੱਖਾਂ ਵਾਸਤੇ ਉਪਦੇਸ਼ ਹੈ ਕਿ ਦੇਖ ਤੂੰ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ ਹੈ, ਦੁਨੀਆਂ ਤੈਨੂੰ ਜਾਣਦੀ ਹੈ, ਤੂੰ ਕਿੱਥੇ ਸੀ ਤੇ ਕਿੱਥੇ ਪਹੁੰਚ ਗਿਆ। ਜਿਹ ਪ੍ਰਸਾਦ ਤੋਂ ਪ੍ਰਗਟ ਸੰਸਾਰ, ਸੰਸਾਰ ਵਿੱਚ ਤੇਰੀ ਵਾਹ ਵਾਹ ਹੋ ਰਹੀ। ਸੋ ਇਹ 10 ਤੁੱਕਾਂ ਹਨ, ਪਹਿਲਾਂ ਅਸੀਂ ਇਹ ਪੜਾਂਗੇ ਤੇ ਇੱਕ ਸ਼ਬਦ ਹੋਰ ਇਸ ਵਿੱਚ ਨਾ। ਦੂਸਰੀ ਤੁੱਕੇ ਜਿਹੜੀ ਚੀਜ਼ ਹੈ ਮੈਂ ਉਸਨੂੰ ਮੇਨ ਰੱਖਣਾ ਚਾਹੁੰਦਾ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਬਿਲਕੁਲ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਤੋਂ ਭੁਲਾਵੀ ਨਾ, ਕਿਉਂਕਿ ਸਾਰੇ ਸੁੱਖ ਤਾਂ ਉਸਦੇ ਹੀ ਦਿੱਤੇ ਹੋਏ ਨੇ। ਇਹ ਸਰੀਰ ਤੇਰਾ, ਮਾਤਾ ਪਿਤਾ, ਭੈਣ ਭਰਾ, ਬਿਜਨਸ, ਕਾਰੋਬਾਰ, ਬੱਚੇ, ਹੋਰ ਸਾਰੇ ਸੁੱਖ। ਸੋ ਆਓ ਰਲ ਕੇ ਪੜ੍ਹਦੇ ਹਾਂ, ਤੇ ਦੂਸਰਾ ਸ਼ਬਦ ਹੈ ਇੱਕ ਹੋਰ ਨਾਲ ਹੀ, ਜੇ ਸਮਾਂ ਹੋਇਆ ਵਿੱਚ ਇਹ ਪੜਾਂਗੇ। ਨਿਤ ਨਿਤ ਦਈ ਸੰਭਾਲੀ ਹੈ, ਫਿਰ ਕਹਿੰਦੇ ਨੇ ਸਤਿਗੁਰੂ ਮੂਲ ਨਾ ਮਨੋ ਵਿਸਾਰੀ ਹੈ। ਬਿਲਕੁਲ ਵੀ ਭੁਲਾਈ ਨਾ ਰੱਬ ਨੂੰ ਵੇਖ, ਜਿੰਨਾ ਤੂੰ ਉਸਨੂੰ ਯਾਦ ਕਰੇਗਾ ਉਹ ਹਮੇਸ਼ਾ ਤੇਰੇ ਨਾਲ ਤੈਨੂੰ ਮਹਿਸੂਸ ਹੋਵੇਗਾ। ਹੈ ਤਾਂ ਸਦਾ ਹੀ ਸਾਡੇ ਨਾਲ, ਪਰ ਸਾਨੂੰ ਭੁੱਲ ਜਾਂਦਾ ਹੈ। ਵਾਹਿਗੁਰੂ ਜੀ ਤਿਸ

ਕਿਹੜਾ ਕਮਾਲ ਦਾ ਬਚਨ ਕਰ ਰਹੇ ਨੇ। ਬੜੇ ਵਧੀਆ ਕੱਪੜੇ ਮਾਂ ਬਾਪ ਨੇ ਲੈ ਕੇ ਦਿੱਤੇ, ਜਾਂ ਕਿਸੇ ਨੇ ਜਨਮ ਦਿਨ ਤੇ ਗਿਫਟ ਦਿੱਤਾ, ਜਾਂ ਪੈਸੇ ਇਤਨੇ ਹੈ ਨੇ, ਵਧੀਆ ਵਧੀਆ ਕੱਪੜੇ ਖਰੀਦੇ ਨੇ। ਕਹਿੰਦੇ ਨੇ ਉਹ ਕੱਪੜੇ ਪਾ ਕੇ ਦੂਸਰਿਆਂ ਨੂੰ ਤੂੰ ਖੁਸ਼ ਕਰ ਰਹੇ ਹੈ, ਲੋਕੀ ਕਹਿਣਗੇ ਮੈਨੂੰ। ਜੇ ਕੋਈ ਨਹੀਂ ਕਹਿੰਦਾ ਤੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਮੈਂ ਨਵਾਂ ਸੂਟ ਪਾਇਆ ਹੈ, $800 ਦਾ ਲਿਆ, ਤੁਸੀਂ ਮੈਨੂੰ ਕਿਹਾ ਹੀ ਨਹੀਂ ਵਧੀਆ ਸੂਟ ਹੈ। ਸਤਿਗੁਰੂ ਜੀ ਕਹਿੰਦੇ ਤਿਸੈ ਤਿਆਗ, ਉਸ ਪਰਮਾਤਮਾ ਨੂੰ ਛੱਡ ਕੇ ਦੁਨੀਆਂ ਨੂੰ ਖੁਸ਼ ਕਰਨ ਤੋਂ ਰਿਹਾ, ਤੂੰ ਦਿੱਤਾ ਪਰਮਾਤਮਾ ਨੇ, ਉਸ ਦੇ ਗੁਣ ਕਿਉਂ ਨਹੀਂ ਗਾਉਂਦਾ। ਆਓ ਦੁਬਾਰਾ ਪੜ੍ਹਦੇ ਹਾਂ।

ਨਹੀਂ ਸਾਡੇ ਔਗੁਣਾਂ ਦਾ। ਕੋਈ ਇੱਕ ਦੋ ਔਗੁਣ ਕਿਸੇ ਨੂੰ ਪਤਾ ਲੱਗ ਜਾਂਦੇ ਨੇ, ਅਸੀਂ ਘਬਰਾ ਜਾਂਦੇ ਹਾਂ, ਲੋਕਾਂ ਨੂੰ ਪਤਾ ਲੱਗ ਗਿਆ ਮੈਂ ਕਿਹੋ ਜਿਹਾ। ਪਰ ਲੱਖਾਂ ਲੱਖਾਂ ਹੀ ਔਗੁਣ ਨੇ ਜਿਹੜੇ ਰੱਬ ਨੇ, ਪਰਮਾਤਮਾ ਨੇ ਛੁਪਾ ਕੇ ਰੱਖੇ ਹੋਏ ਨੇ, ਤੇਰੇ ਔਗੁਣਾਂ ਨੂੰ ਢੱਕਿਆ ਹੋਇਆ ਹੈ।

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲਣਾ ਜੀ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕੱਟੋ ਆਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤੇ ਆਵੈ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ

ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਵਾਹਿਗੁਰੂ ਜੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ

ਸਿਰਫ ਸਲਾਹ ਦੇ ਕੀਰਤਨ ਦੀ ਦਾਤ ਆਪ ਜੀ ਨੇ ਬੱਚਿਆਂ ਨੂੰ ਬਖਸ਼ੀ। ਸਤਿਗੁਰੂ ਜੀ ਉਹ ਅਖੰਡ ਕੀਰਤਨ ਰਾਹੀਂ ਆਪ ਜੀ ਦੇ ਸਿੰਘਾਂ ਸਿੰਘਣੀਆਂ ਨੇ ਆਪ ਜੀ ਦੀ ਸਿਫਤ ਸਲਾਹ ਕੀਤੀ। ਸਤਿਗੁਰੂ ਜੀ ਨਾਮ ਅਭਿਆਸ ਹੋਇਆ, ਸਰਬਤ ਸੇਵਾ ਨੇ ਬਣਦਿਆਂ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਮਨ ਬਿਰਤੀ ਕਾਗਰ ਕਰਕੇ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬਤ ਦੇਹ ਅੰਦਰ ਵਸਾਉਣਾ ਜੀ, ਸਰਬਤ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਸਤਿਗੁਰੂ ਜੀ ਸੰਗਤਾਂ ਵੱਲੋਂ ਤਿਲ ਫੁੱਲ ਭੇਟਾਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਈਆਂ ਨੇ। ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਸਤਿਗੁਰੂ ਜੀ ਆਪਣੇ ਦਰ ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਸਰਬਤ ਨੂੰ ਆਪਣੇ ਦਰੋਂ ਕਰੋ, ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰੋ। ਇਸੇ ਤਰ੍ਹਾਂ ਸਤਸੰਗਤ ਵਿੱਚ ਹਾਜ਼ਰੀ ਭਰਨ ਲਈ ਸਮਾਂ ਉਦਮ ਚਾਓ, ਬਖਸ਼ਿਸ਼ ਕਰੋ, ਬਾਣੀ ਨਾਲ ਪਿਆਰ ਬਖਸ਼ੋ ਜੀ। ਆਪ ਜੀ ਦੀਆਂ ਸੰਗਤਾਂ ਘਰਾਂ 'ਚ ਬੈਠੇ ਗੁਰੂ ਘਰ ਤੋਂ ਲਾਈਵ ਕਥਾ ਕੀਰਤਨ ਸਰਵਣ ਕਰਦੇ ਹਾਂ। ਗੁਰੂ ਘਰ ਵਾਸਤੇ ਮਾਇਆ ਭੇਟਾਵਾਂ ਕਰ ਰਹੀਆਂ ਨੇ ਸਤਿਗੁਰੂ ਜੀ। ਭਾਈ ਸਾਹਿਲ ਬਾਦਲਾ ਸਮੂਹ ਪਰਿਵਾਰ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਨੇ। ਸੇਵਕਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖੋ, ਆਪਣੇ ਦਰੋਂ ਕਰੋ, ਖੁਸ਼ੀਆਂ ਬਖਸ਼ਿਸ਼ ਕਰੋ ਜੀ। ਭਾਈ ਸਮੀਰ ਚੋਪੜਾ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਨੇ। ਸੇਵਕਾਂ ਦੀ ਸੇਵਾ ਥਾਂ ਪਾਵਣੀ ਸਤਿਗੁਰੂ ਜੀ, ਭਾਵਨਾ ਸੰਪੂਰਨ ਕਰਨੀ, ਆਪਣੇ ਚਰਨਾਂ ਨਾਲ ਜੋੜੀ ਰੱਖਣਾ ਜੀ। ਬੀਬੀ ਨੀਲਮ ਜੋਸ਼ੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਗੁਰੂ ਘਰ ਲੰਗਰ ਵਾਸਤੇ $50 ਮਾਇਆ ਭੇਟਾ ਕਰਦੇ ਨੇ ਜੀ। ਭੇਟਾ ਪ੍ਰਵਾਨ ਕਰਨੀ, ਖੁਸ਼ੀਆਂ ਬਖਸ਼ਣੀਆਂ। ਤਜਿੰਦਰ ਕੌਰ ਜੱਜ ਤਿਨਾਂ ਦੇ ਜਨਮ ਦਿਨ ਦੀ ਅਰਦਾਸ ਬੇਨਤੀ ਹੈ। ਮਿਹਰ ਪ੍ਰਿਆਤ ਰੱਖੇ, ਖੁਸ਼ੀਆਂ ਬਖਸ਼ਿਸ਼ ਕਰੋ। ਸੇਵਕਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਜੀ। ਪ੍ਰਿਆ ਬੈਂਸ ਪੜ੍ਹਾਈ ਦੀ ਸਫਲਤਾ ਵਾਸਤੇ ਅਰਦਾਸ ਬੇਨਤੀਆਂ ਕਰਦੇ ਨੇ। ਸਤਿਗੁਰੂ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਨੀ ਜੀ, ਆਪਣੇ ਦਰੋਂ ਕਰੋ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਜੀ। ਮਨੀਸ਼ ਤੇ ਕਵਿਤਾ ਹਮੇਸ਼ਾ ਦੀ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਰਸਦ ਲੈ ਕੇ ਹਾਜ਼ਰ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਪਾਰ ਬਖਸ਼ਾਂ ਮੇਰਾ ਕੀਤੀਆਂ, ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਪਾਵਨ ਪਵਿੱਤਰ ਦਰਸ਼ਨ ਬਖਸ਼ਦੇ ਨਿਹਾਲ ਕੀਤਾ ਜੀ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੇ ਅਰਦਾਸ ਹੈ। ਸੋਲੇ ਜੀ ਕੇ ਪਾਠ ਪੜੇ ਗਏ, ਆਪ ਜੀ ਦੀ ਸੁਖਾਸਨ ਦੀ ਸੇਵਾ ਹੋਈ, ਪਾਤਸ਼ਾਹ ਜੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਸਤਿਗੁਰੂ ਜੀ ਇਸ ਵਕਤ ਸੰਗਤਾਂ ਸੇਵਾਦਾਰ ਹਾਜ਼ਰ ਨੇ, ਆਪ ਜੀ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇਰੇ ਜਾਣ ਲਈ ਆਗਿਆ ਬਖਸ਼ਿਸ਼ ਕਰੋ। ਰਹਿਣ ਸੁਖ ਨਾਲ ਤੀਤ ਕਰਨੀ ਜੀ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼।

तुद्धे सच्चे पातशाह मल जन्म जन्म दी कटिया।

ਵਾਹਿਗੁਰੂ ਜੀ ਕੀ ਫਤਿਹ। ਵਡਹੰਸ਼ ਮਹੱਲਾ ਤੀਜਾ। ਸੁਣੇ ਹੋ ਕੰਤ ਮਹੇਲੀ ਹੋ, ਫਿਰ ਸੇਵ ਹੋ ਸ਼ਬਦ ਵਿਚਾਰ। ਅਬ ਗਣਵੰਤੀ ਫਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ। ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਜੋ ਕਿ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 583 ਅਤੇ 584 ਅੰਗ ਤੇ ਸੁਭਾਇਮਨ ਹੈ। ਸੋ ਸਾਧ ਸੰਗਤ ਜੀ, ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਸੋ ਅੱਜ ਮਹੀਨੇ ਦਾ ਨਾਮ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਪਹੁੰਚੇ ਹੋ, ਪਿਆਰ ਸਤਿਕਾਰ ਦੇ ਨਾਲ ਮਹੀਨੇ ਦਾ ਨਾਮ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਪਾਦੋਏ ਪਰਮ ਪੁਲਾਣੀਆ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਰਸ਼ਾਹ ਸੰਗਤ ਜੀਓ, ਅੱਜ ਭਾਦੋਂ ਦਾ ਮਹੀਨਾ ਆਰੰਭ ਹੋਇਆ ਹੈ। ਸੁਗੁਰੂ ਮਹਾਰਾਜ ਕਿਰਪਾ ਕਰਨ ਆਪ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣ। ਦਰੋਂ ਗੁਰੋਂ ਗੁਰੂ ਸਿੱਖੀ ਜੀਵਨ ਨਾਮ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਆਉਣ ਵਾਲੇ ਸਮੇਂ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਿਸ਼ ਕਰਨ ਦੀ। ਸੁਸਾਰ ਸੰਗਤ ਜੀ ਆਓ, ਹੁਣ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਦਾ ਸਮਾਂ ਹੋਇਆ ਹੈ। ਸਾਰੀਆਂ ਸੰਗਤਾਂ ਮਿਲ ਵਰਤ ਕਰਕੇ ਗੁਰੂ ਮਹਾਰਾਜ ਜੀਆਂ ਦੀ ਅਲਾਹੀ ਬਾਣੀ ਤੁਰਕੀ ਬਾਣੀ ਜੀ ਦੇ ਜਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ

ਨਾਮਿਕ ਆਖਿਰ ਕਿਨ ਕਹਿ ਕਿ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ ਕਾਂਖੀ ਇਕ ਦਰਸ ਤੁਹਾਰੋ ਨਾਨਕ ਗੁਣ ਸੰਗ ਮਹਿ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾ

ਪ੍ਰਭ ਕਾ ਸਿਮਰਨ ਨਿਧ ਸਿਧ ਨੌ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਨਾਬ ਸਿਮਰਾਏ

ਕਰ ਸਿਮਰਨ ਸਭ ਕੇ ਸੋਜੈ। ਪ੍ਰਭ ਕੈ ਸਿਮਰਨ ਨਾਹੀ ਚਮਤਰਾਸ਼ਾ, ਪ੍ਰਭ ਕੈ ਸਿਮਰਨ ਪੂਰਨ ਆਸ਼ਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਹਿ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸ਼ਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਧਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕਰਾਨੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਨਾਬ ਦਿਆਲਾ, ਨਾਨਕ ਜਨ ਕੀ ਮੰਗਤ ਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ।

ਸਨ ਪ੍ਰਭ ਕੈ ਸਿਮਰਨ ਅਨ ਹਤ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰ ਸੇ ਦਿਨ ਜਿਨ ਕੋ ਪ੍ਰਭ ਮੇਆ ਨਾਨਕ ਤਿਨ ਜਨ ਸਰਨੀ ਪਿਆ ਹਰਿ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਲਗ ਬੇਦ ਉਪਾਏ ਹਰਿ ਸਿਮਰਨ ਭਏ ਸਿਧ ਦਤੇ ਦਾਤੇ ਹਰਿ ਸਿਮਰਨ ਨੀਤ ਜੋਹ ਕੁੰਡ ਦਾਤੇ ਹਰਿ ਸਿਮਰਨ ਤਾਰੀ ਸਵਤਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ।

ਜਿਹ ਮਹਾਂ ਭਿਆਨ ਦੋ ਜਮਦ ਲੈ ਤਹਿ ਗਿਰ ਨੂੰ ਸੰਗ ਤੇਰੇ ਚੱਲੈ ਜਿਹ ਮਸਕਲੋ ਖਤ ਭਾਰੀ ਹਰ ਕਾ ਨਾਮ ਖਿਨ ਮਾਹੇ ਉਦਾਰੀ ਅਨਕ ਪੁਨਹਿ ਚਰਨ ਕਰਨੀ ਤਰੈ ਹਰ ਕਾ ਨਾਮ ਗੁੜ ਪਾਪਰ ਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਵ ਸੁਖ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੁਜ ਬੰਧਨ ਬਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ ਹਰ ਕਾ ਨਾਮ ਜਪਤ ਅਕਾਵੇ ਜਿਹ ਮਾਰ ਕਿਉ ਜਦ ਗਿਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਈਐ ਛੂਟਤ ਨਹੀਂ ਗੁਟ ਲਖ ਬਾਹੀ ਨਾਮ ਜਪਤ ਤਹਿ ਬਰ ਪਰ

ਆਪਣ ਕੀਆ ਨਾਨਕ ਆਪੇ ਹੀ ਫਿਰ ਜਾ ਬਸ਼ ਪੈਦੀ ਜਾ ਬਿਆ ਕਾਰੇ ਕੁਛ ਨਾ ਦ੍ਰਿਸ਼ਟਿਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਵੈਰ ਵਿਰੋਧ ਕੇ ਸੰਗ ਕਮਾਦ ਜਬ ਇਸ ਕਬਲ ਚਿਹ ਨ ਜਾਵਤ ਤਬ ਹਰ ਕ ਸੋਗ ਕਹੋ ਕਿਸੈ ਵਿਆਪਤ ਜਬ ਆਪਣ ਆਪ ਆਪਰ ਬ੍ਰਹਮ ਤਬ ਮਹਾਂ ਕਹਾਂ ਕਿ ਸੋਭਤ ਭਰਮ ਆਪਣ ਖੇਲ ਆਵਰਤੀ ਜਾ ਨਾਨਕ ਕਰਨੇ ਹਰ ਨ ਦੂਜਾ ਜਬ ਹੋਵਤ ਪਰ ਕੇਵਲ ਤਨੀ ਤਬ ਬੰਦ ਮੁਕਤ ਕਹੋ ਕਿਸ ਕੋ ਕਿਨੀ ਜਬ ਇਕ ਹੈ ਹਰ ਅਗਮਾ ਪਾਰ ਤਬ ਨਿਰਗ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਾਸੈ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ ਜਬ ਅਬ ਹੈ ਆਪ ਆਪਣੇ ਜੁਲ ਧਰੈ ਤਬ ਕਬ ਨਿਡਰ ਕਵਨ ਗਤ ਡਰੈ ਆਪਨ ਚਲੇ ਤਾਪ ਕਰਨੇ ਹਰ ਨਾਨਕ ਠਾਕ ਰਗਮਿਆ ਪਰ ਅਭਿਆਸੀ ਸੁਖ ਆਪਣੇ ਆਸਨ ਤਹਿ ਜਨ ਮਰਨ ਕਹੋ ਕਹੋ ਬਿਨਾਸਨ ਜਬ ਪੂਰਨ ਕਰਦਾ ਬ੍ਰਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਿਗਤ ਗੁਜਰ ਪ੍ਰਵੇਖਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨਾ ਗੋਚਰਿਆ ਗਾਦੀ ਤਬ ਗੌਰ ਛੱਡੇ ਗੁਣ ਬੰਧਨ ਬਾਦੀ ਆਪਣ ਆਪ ਹੀ ਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹਿ ਬਿਨ ਮੈਲ ਕਹੋ ਗਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹਿ ਕੌਣ ਕੋ ਮਨ ਕੋ ਨ ਬਿਮਾਨ ਜਹ ਸਰੂਪ ਕੇਵਲ ਜਗਦੀਸ ਤਹਿ ਸ਼ਲ ਸ਼ੇਦਰ ਲਗਦ ਕੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੇ ਤਹਿ ਕਿਸੇ ਪੂਖ ਕਵ ਦ੍ਰਵਤਾਵੇ ਕਰਨ ਕਰਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣੇ ਸੰਗ ਬਨਾਈ ਤਬ ਕਵਨ ਮੈਂ ਬਾ ਮਿੱਤਰ

ਭਾਈ ਜਹੈ ਸਰਵ ਕਲਾ ਪੈ ਪ੍ਰਵੀਨ ਤਹ ਵੇਦ ਦੇਵ ਕਹਾਂ ਕੋ ਚੇਨ ਜਬ ਆਪਨ ਆਪ ਆਪ ਔਰ ਧਾਰੇ ਤੋ ਸਗਨ ਅਵਸਨ ਕਹਾਂ ਵਿਚਾਰੇ ਜਹ ਆਪਨ ਊਚ ਆਪਨ ਆਪਣੀ ਰਤ ਹੈ ਕੌਣ ਠਾਕੁਰ ਕੁਨ ਕਹੀਏ ਚੇਰ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹ ਅਸ਼ਲ ਅਸ਼ਿਰ ਪੇਦ ਸਮਾਇਆ ਉਹਾਂ ਕਿਸੇ ਵਿਅਕਤ ਮਾਇਆ ਆਪ ਸੁਖੋ ਆਪਣਾ ਦੇਸ ਤਿਹ ਗੁਣ ਕਾ ਨਾਹੀਂ ਪ੍ਰਵੇਸ਼ ਜਹ ਇੱਕ ਹੈ ਏਕ ਇੱਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਗੇ ਚਿੰਤਾ ਜਹ ਆਪਨ ਆਪ ਪਤੀਅਰ ਤਹ ਕੌਣ ਕਥੇ ਕੌਣ ਸੁਣਨੇ ਹਰ ਬਹੁ ਬੇਅੰਤ ਉਰਤੀ ਉੱਚਾ ਨਾਨਕ ਆਪ ਸੁਖ ਆਪੇ ਪਹੁੰਚਾ ਜਹ ਆਪ ਰਜਿਓ ਪਰਪੰਜਿਆ ਕਰ ਤਿਹ ਗੁਣ ਮੈਂ ਹੈ ਕਿਨੂੰ ਵਿਸਤਾਰ ਪਾਪ ਨੂੰ ਤੈ ਭਈ ਕਹਾਵਤ ਕਉ ਨਰਕ ਕੁਸੁਰਗ ਬੰਸ਼ਾਵਤ ਹਾਲ ਜਾਲ ਮਾਇਆ ਜੰਜਾਲ ਹੋਮੈ ਮੋਹ ਪਰਮ ਗੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਵਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਗੁਜੇ ਤੋ ਨਾਨਕ ਏਕੈ ਜਹ ਅਭਿਗਤ ਭਗਤ ਆਪ ਜਹ ਬਸਰੈ ਭਾਵ ਸਾਰ ਸੰਤ ਪ੍ਰਤਾਪ ਦੋਹੂੰ ਪਾਕ ਆਪੇ ਧਨੀ ਉਨਕੀ ਸੁਭਾਅ ਨੂੰ ਬਨੀ ਆਪ ਹੈ ਆ ਕੌਤਕ ਕਰੇ ਆਨੰਦ ਜੋਜ ਆਪ ਹੈ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪ ਨਾਈ ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਬੇਸੁਮਾਰ ਅਥਾਹ ਗੰਤ ਅਤੁਲੈ ਜਿਉਂ ਬੁਲਾਵ ਹੁੰਦੇ ਨਾਨਕ ਦਾਸ ਬੋਲੇ ਸਲੋਕ ਜੀ ਜਿੰਦਗੀ ਠਾਕੁਰ ਆਪੇ ਵਰਤਣ ਹਰ ਨਾਨਕ ਏਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਿਸ਼ਪਦੀ ਆਪ ਕਥੇ ਆਪ ਸੁਣਨੇ ਹਰ ਆਪੇ ਕਾ ਵਿਸਥਾਰ ਜਦ ਭਾਵੇ ਦਾ ਸ੍ਰਿਸ਼ਟ ਉਪਾਈ ਆਪਣੇ ਭੈਣੇ ਲਈ ਸੁਮਾਈ ਤੁਮ ਤੇ ਭਿੰਨ ਨਹੀਂ ਕਿਛ ਹੋਈ ਆਪਨ ਸੂਤ ਸਭ ਜਗਤ ਪਰੋਏ ਜਾਗੋ ਪ੍ਰਭ ਜੀਵ ਆਪ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸਮਦਰਸੀ ਤਦਗਾਂ ਬੀਤਾ ਨਾਨਕ ਸਗਲ ਸ੍ਰਿਸ਼ ਕਾ ਜੀਤਾ ਜੀ ਜੰਤਰ ਸਭ ਤਾਂ ਕੈ ਹੱਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰੱਖੈ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਾਜਿਆ ਉਰ ਕਹਾ ਗੁ ਜਾਏ ਸਭ ਸੇਕ ਨਿਰੰਜਨ ਰਾਏ ਜੀ ਕੀ ਯੁਗ ਜਗ ਸਭ ਹੱਥ ਅੰਦਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੁਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਾ ਬਜਨੇ ਆਪ ਅੰਤਰ ਜਾਮੀ ਰਹ ਵਿਆਪ ਪ੍ਰਤਪਾਲੇ ਜੀਨ ਬਭਾਂਤ ਜੋ ਜੋ ਰਜਿਓ ਸੁਤ ਸਹਿਤਿਆਤ ਜਿਸ ਭਾਵੈ ਸਲੈ ਮਲਾਇ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਦਰ ਸਵਾਸ ਕਰ ਮਾਨੇ ਕਰਨ ਹਰ ਨਾਨਕ ਇੱਕ ਜਾਨੇ ਜਨ ਲਾਗਾ ਹਰਿ ਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵ ਕੋ ਸੇਵ ਬਨਿਆਈ ਹੁਕਮ ਬੁਝ ਪਰਮ ਪਦ ਪਾਏ ਇਸ ਦੇ ਉੱਪਰ ਨੇ ਵਿਚਾਰ ਜਾ ਕੇ ਮਨ ਵਸੈ ਨਿਰੰਕਾਰ ਜਿਸ ਬੰਧਨ ਤੋਰ ਪਏ ਨਿਰਵੈਰ ਅਨੰਦਨ ਪੁੰਜੈ ਗੁਰੂ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਗੁਰ ਵਿਚਾਰ ਦੁਰਲਭ ਦੇਹ ਗਗਰੋਧ ਹਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਣ ਤਨ ਕਹਿ ਸੁਭਾਵ ਆਟ ਪਹਿਰ ਪ੍ਰਭ ਕੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੋਨ ਉਪਦੇਸ ਹਿਰਦੈ ਬਸਾਵ ਹੋ ਮਾਨਿਸ਼ੇ ਨਾਨਕ ਫਲ ਪਾਵ ਹਲਤ ਪਲਤ ਦੋਈ ਲੇਹੋ ਸੁਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਚ ਬ੍ਰਿਖਿਆ ਮਨ ਦਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦੁਰਗ ਹੈ ਨਿਮੈ ਖੇ ਬਹੁਮਤ ਤੁਮਾਰੀ ਏਕਾ ਡੇਗ ਰਖੋ ਮਨ ਮਾਹੀ ਨਾਨਕ ਬਹੁਨੇ ਆਵੈ ਜਾਹੀ ਤਿਸ ਤੇ ਦੂਰ ਕਹਾਂ ਗੁਜਾਈ ਉਭਰੈ ਰਕਨ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਬੁੰਝਣ ਹਾਰ ਸਿਰ ਉਭਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਭੇਖ ਉਧਰ ਸ੍ਰਿਸ਼ਟ ਚਰਨ ਕਮਲ ਜਗ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੀ ਪੁਰਖ ਪ੍ਰਧਾਨ

ਸਾਧ ਸੰਗ ਨਾਨਕ ਹਰਿ ਧਿਆਇ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅਦੇਦ ਬਿਨਾਸ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਾਸਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਬੀਠਾ ਸਗਤ ਸੁਮੇਰੀ ਇਕ ਸਗਟ ਮਾਹੇ ਅਨਕ ਰਿਮਨਾਨ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਬਿਸ ਕਾ ਵਿਸਰਾਮ ਸੁਨ ਸੁਮਾਦ ਆਨੰਦ ਦਹਿਨਾਦ ਕਹਿਣੈ ਜੈ ਜਰਜੁ ਸੁਮਾਦ ਤਿੰਨ ਦੇਖਿਆ ਜਿਸਿਆਂ ਵਿਦਖਾਏ ਨਾਨਕ ਤਿਹ ਜਨ ਸੋ ਜੀ ਪਾਈ ਸੋ ਅੰਦਰ ਸੋ ਬਾਹਰ ਅਨੰਤ ਘਟ ਘਟ ਬਿਆਵ ਰਹੇ ਭਗਵੰਤ ਧਰਨ ਮਹਿਅੰਗਸ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬਾਨ ਦਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਬਣੀ ਵੈਸੰਤਰ ਮਾਹੀ ਚਾਰ ਕੁੰਟ ਤੈ ਦਿਸੇ ਸੋ ਮਾਹੀ ਤਿਸ ਤੇ ਪਿੰਨ ਹੀ ਗੋਠਾ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਸਿ ਸੁਨ ਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬਹੂੰ ਡੋਲੇ ਸਰਵ ਕਲਾ ਕਰ ਖੇਲੈ ਖੇਲ ਮੋਲ ਨ ਪਈਏ ਗੁਣ ਹੈ ਮੋਲ ਸਰਵ ਜੋਤ ਮੈਂ ਜਾਗੇ ਜੋਤ ਧਾਰ ਰਿਹਾ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮੈਂ ਹਿਉ ਵਿਸ਼ਵਾਸ ਸੰਤ ਜਨਾ ਕਾ ਦੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਵਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਤ ਤਿਸ ਕੀ ਰਹਿਤ ਸਤ ਬਚਨ ਸਾਧੂ ਸੁਖ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਰ ਪ੍ਰਭ ਜਾਨੈ ਅੰਦਰ ਫਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦਿਖ ਸਮੋਹੀ ਆਪ ਸਤ ਕਿਆ ਸਭ ਸਤ ਤਿਸ ਪ੍ਰਭਤੀ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਓਂਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਸਲੇ ਮਿਲਾਏ ਕਵਨ ਨਿਕਟ ਕਵਨ ਕਹੀ ਦੂਰ ਆਪੇ ਆਪਾ ਭਰਪੂਰ ਅੰਤਰਗਤ ਜਿਸ ਆਵਜਨਾਏ ਨਾਨਕ ਜਿਸ ਜਨਾ ਪੁਜਾਏ ਸਰਭੂਤ ਅਵਰਤਾਰਾ ਸਰਬ ਨੈਨ ਅਪੇਕਨਹਾਰ ਸਗਲ ਸਮਗਰੀ ਜਾਗਤ ਆਪ ਸਜਾਸ ਆਪ ਹੀ ਸੁਨ ਆਵਨ ਜਾਨ ਇੱਕ ਖੇਲ ਬਨਾਇਆ ਅਗਿਆ ਕਰੀ ਕਿਨੇ ਮਾਇਆ ਸਭ ਕਹਿ ਮਾਤ ਅਲੀ ਬਦ ਰਹੇ ਜੋ ਕਿਛ ਕਹਿਣਾ ਸੁਆਪੇ ਕਹੇ ਆਗਿਆ ਆਵੇ ਆਗਿਆ ਜਾਈ ਨਾਨਕ ਜਾ ਭਾਵੇ ਤਲੇ ਸੁਮਾਏ ਇਸ ਤੇ ਹੋਏ ਸੁਨਾਹੀ ਬੁਰਾ ਔਰ ਕਾਹੋ ਹੋ ਕਿਨੇ ਕਿਛ ਕਰਾ ਔਰ ਕਹੋ ਕਿਨੇ ਕਛ ਕਰੇ ਆਪ ਭਲਾ ਆਪ ਭਲਾ ਕਰਤੂਤ ਅਤਨੀ ਕੀ ਆਪੀ ਜਾਣਿਆ ਪਿਨੇ ਜੀ ਕੀ

ਤਿਸ ਕਾ ਕੀਏ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮੈਂ ਲਾਇ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਿਨ ਆਇਆ।

ਆਨੰਦ ਸਾਧ ਸੰਗ ਭਜ ਬ੍ਰਹਮਾਨੰਦ ਨਰਕ ਨਿਵਾਰ ਉਧਾਰ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚੇਤ ਚੇਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭਜਨ ਪੂਰਨ।

ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇਕਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾ।

ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ,

ਬਹਾਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤ।

ਪਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਿਆਤ ਛੰਦ ਨਮਸਤੁ ਅਕਾਲੇ ਨਮਸਤੁ ਕਿਰਪਾਲੇ ਨਮਸਤੁ ਅਰੂਪੇ ਨਮਸਤੁ ਅਨੂਪੇ ਨਮਸਤੁ ਅਪੇਖੇ ਨਮਸਤੁ ਅਲੇਖੇ ਨਮਸਤੁ ਅਕਾਏ ਨਮਸਤੁ ਅਜਾਏ ਨਮਸਤੁ ਅਗੰਜੇ ਨਮਸਤੁ ਪੰਜੇ ਨਮਸਤੁ ਅਨਾਮੇ ਨਮਸਤੁ ਅਠਾਮੇ ਨਮਸਤੁ ਕਰਮੰ ਨਮਸਤੁ ਧਰਮੰ ਨਮਸਤੁ ਨਾਮੰ ਨਮਸਤੁ ਧਾਮੰ ਨਮਸਤੁ ਅਜੀਤੇ ਨਮਸਤੁ ਪੀਤੇ ਨਮਸਤੁ ਬਾਹੇ ਨਮਸਤੁ ਟਾਹੇ ਨਮਸਤੁ ਨੀਲੇ ਨਮਸਤੁ ਨਾਦੇ ਨਮਸਤੁ ਛੇਦੇ ਨਮਸਤੁ ਗਾਦੇ ਨਮਸਤੁ ਗੰਜੇ ਨਮਸਤੁ ਪੰਜੇ ਨਮਸਤੁ ਉਧਾਰੇ ਨਮਸਤੁ ਪਾਰੇ ਨਮਸਤੁ ਸੁਏਕੈ ਨਮਸਤੁ ਅਨੇਕੈ ਨਮਸਤੁ ਭੂਤੇ ਨਮਸਤੁ ਜੂਪੇ ਨਮਸਤੁ ਨਿਰਕਰਮੇ ਨਮਸਤੁ ਨਿਰਭਰਮੇ ਨਮਸਤੁ ਨਿਰਦੇਸੇ ਨਮਸਤੁ ਨਿਰਪੇਸੇ ਨਮਸਤੁ ਨਿਰਨਾਮੇ ਨਮਸਤੁ ਨਿਰਕਾਮੇ ਨਮਸਤੁ ਨਿਰਧਾਤੇ ਨਮਸਤੁ ਨਿਰਘਾਤੇ ਨਮਸਤੁ ਨਿਰਧੂਤੇ ਨਮਸਤੁ ਭੂਤੇ ਨਮਸਤੁ ਅਲੋਕੇ ਨਮਸਤੁ ਅਸੋਕੇ ਨਮਸਤੁ ਨਿਰਤਾਪੇ ਨਮਸਤੁ ਥਾਪੇ ਨਮਸਤੁ ਨਿਰਮਾਨੇ ਨਮਸਤੁ ਨਿਰਜਾਲੇ ਨਮਸਤੁ ਗਾਹੇ ਨਮਸਤੁ ਬਾਹੇ ਨਮਸਤੁ ਤਰਵਰਗੇ ਨਮਸਤੁ ਸਰਗੇ ਨਮਸਤੁ ਪ੍ਰਪੋਗੇ ਨਮਸਤੁ ਸਜੋਗੇ ਨਮਸਤੁ ਰੰਗੇ ਨਮਸਤੁ ਭੰਗੇ ਨਮਸਤੁ ਗੰਮੇ ਨਮਸਤੁ ਸਰਮੇ ਨਮਸਤੁ ਜਲਾਸਰੇ ਨਮਸਤੁ ਨਿਰਾਸਰੇ ਨਮਸਤੁ ਅਜਾਤੇ ਨਮਸਤੁ ਪਾਤੇ ਨਮਸਤੁ ਮਜਬੇ ਨਮਸਤੁ ਅਜਬੇ ਅਦੇਸੰ ਅਦੇਸੇ ਨਮਸਤੁ ਪੇਸੇ ਨਮਸਤੁ ਨਿਰਧਾਮੇ ਨਮਸਤੁ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸ ਦੇਵੈ ਨਮਸਤੁ ਅਭੇਵੈ ਨਮਸਤੁ ਅਜਨਮੇ ਨਮਸਤੁ ਸੁਬਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੁ ਅਭਰਣੇ ਨਮਸਤੁ ਅਮਰਣੇ ਨਮਸਤੁ ਜਰਾਰੰਗ ਨਮਸਤੁ ਕਿਰਤਾਰੰਗ ਨਮੋ ਸਰਬਧੰਦੇ ਨਮੋ ਅਬੰਦੇ ਨਮਸਤੁ ਨਿਰਸਾਕੇ ਨਮਸਤੁ ਨਿਰਵਾਕੇ ਨਮਸਤੁ ਰਹੀਮੇ ਨਮਸਤੁ ਕਰੀਮੇ ਨਮਸਤੁ ਅਨੰਤੇ ਨਮਸਤੁ ਮਹੰਤੇ ਨਮਸਤਸ ਰਾਗੇ ਨਮਸਤੁ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ

ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ।

ਕਿ ਰੋਜੀ ਦੇਹਾਂਦ ਹੈ ਕਿ ਰਾਜਗ੍ਰਹੀਮ ਹੈ ਕਿ ਕਰਮੰਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਗਦਲੀ ਹੈ ਕਿ ਸਰਬੱਤਰ ਮਾਨਿਆ ਹੈ ਕਿ ਸਰਬੱਤਰ ਦਾਨਿਆ ਹੈ ਕਿ ਸਰਬੱਤਰ ਗਾਉਣਾ ਹੈ ਕਿ ਸਰਬੱਤਰ ਭਾਉਣਾ ਹੈ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਪੇਸਾ ਹੈ ਕਿ ਸਰਬੱਤਰ ਰਾਜਾ ਹੈ ਕਿ ਸਰਬੱਤਰ ਸਾਜਾ ਹੈ ਕਿ ਸਰਬੱਤਰ ਦੀਨਾ ਹੈ ਕਿ ਸਰਬੱਤਰ ਲੀਨਾ ਹੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਹੈ

ਅੰਗੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖਿਤ ਪ੍ਰਾਣਪਤੀ ਕੇ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏ ਕਰਤੀ ਬਨੇ ਕਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋਂ ਕਹਾਂ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹਜਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੀ ਭੂਪਤ ਕੌਣ ਗਿਣੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੈ ਬਿਨ ਅੰਤ ਕੋ ਅੰਤ।

ਸਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇ

ਪੀਰ ਪਛਾਣੈ ਘਟ ਘਟ ਕੇ ਪਟ ਪਟ ਕੇ ਜਾਣੈ ਜਬੁਧ ਕਰਖ ਕਰਾਗਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤਾ ਕਬ ਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਤੁਦ ਵਸ ਕੀਤੇ

ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉ ਰਹਹੁ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਉਪਜੈ।

ਨਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ

ਖਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਦਰਸਨਾ ਲਾ ਗਏ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ

ਨਾਨਕਮਾ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਦੁਮਹਿ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ।

ਜੀ ਅਰਦਾਸ ਸਿੱਖੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸ਼ਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦੇਠੇ ਸ਼ਬਦ ਕੁਜਾਏ ਤੇਗ ਬਹਾਦਰ ਸਿਮਰੀਐ ਕਰ ਨੌਨੇ ਦਾਵੈ ਧਾਏ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀ ਲੁਹਾਨਾ ਤਰਖਣੀਆਂ ਦੇ ਚੜੇ ਤਨਾਰੇ ਨਾਲ ਚਲਾਏ ਗਏ, ਗੁਰਦੁਆਰੇ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ

ਤੇ ਆਪਨ ਕਾ ਸਦਕਾ ਸਰਵ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਰਿਆਇਤ ਦੇਖ ਤਿੰਗ ਫਤਿਹ ਬਿਰਧ ਕੀ ਪੈਰ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ੋ ਜੀ।

ਆਪ ਜੀਆਂ ਦੇ ਮਹਿਰ ਅੰਮ੍ਰਿਤ ਹੋਈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਪ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ। ਪਾਵਨ ਹਜ਼ੂਰੀ ਅੰਦਰ ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਨਿਤ ਨਿਯਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਕੀਤੇ ਗਏ। ਸੱਚੇ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੇ ਖੇਮਾ ਬਖਸ਼ਣੀ ਜੀ, ਅੱਗੇ ਤੋਂ ਸਮਰਥ ਬਖਸ਼ਣੀ, ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੇ ਦੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਹਿਰਦੇ ਵਸਾਉਣਾ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪਿਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ, ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਲ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੇ ਦਾਤ ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ। ਸੱਚੇ ਪਾਤਸ਼ਾਹ ਜੀਓ ਘਰਾਂ ਵਿੱਚ ਬੈਠੀਆਂ ਸੰਗਤਾਂ ਲਾਈਵ ਆਪ ਜੀਆਂ ਦਾ ਹਾਜ਼ਰ ਸਰਵਣ ਕਰ ਰਹੀਆਂ ਹਨ, ਤਿੰਨਾਂ ਸੰਗਤਾਂ ਤੇ ਵੀ ਆਪ ਜੀ ਨੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਅੱਜ ਭਾਦੋਂ ਦਾ ਮਹੀਨਾ ਆਰੰਭ ਹੋਇਆ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਸਮੂਹ ਸਾਧ ਸੰਗਤ ਨੂੰ ਆਉਣ ਵਾਲੇ ਸਮੇਂ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਿਸ਼ ਕਰਨੇ, ਆਪਣੇ ਦਰ ਕਰਦੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਸੱਚੇ ਪਾਤਸ਼ਾਹ ਜੀਓ ਇਹਨਾਂ ਖੁਸ਼ੀਆਂ ਅੰਦਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦੀ ਦੇ ਸਜ ਕਰਕੇ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਦੀ, ਜੋ ਜੀ ਸਕੇ ਸੋ ਆਪ ਜੀਆਂ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸਮੂਹ ਸਾਧ ਸੰਗਤ ਦੇ ਲੋਹ ਲੰਗਰ ਤਪਦੇ ਰੱਖਣੇ, ਭੰਡਾਰੇ ਭਰਪੂਰ ਕਰਨੇ। ਸੱਚੇ ਪਾਤਸ਼ਾਹ ਜੀਓ ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਜ ਰਾਸ ਕਰਨੇ ਦੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਦੀ। ਆਪ ਜੀਆਂ ਦੇ ਪਾਵਨ ਹਜ਼ੂਰੀ ਅੰਦਰ ਅਗਲੇ ਦੀਵਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਸੁਣੇ ਹੋ ਕੰਤ ਮਹਿਲੀ ਹੋ, ਫਿਰ ਸੇਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਬਤ ਹੋਈ ਹੈ। ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰਦਿਆਂ ਹੋਇਆਂ ਅਲਾਹੀ ਬਾਣੀ ਤੁਰਕੀ ਬਾਣੀ ਜੀ ਦੇ ਨਾਮ ਸਰਵਣ ਕੀਤੇ, ਅਰਦਾਸਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਉਣ ਉਪਰੰਤ ਬੜੇ ਪਿਆਰ ਸਤਿਕਾਰ ਦੇ ਨਾਲ ਪਾਵਨ ਹੁਕਮਨਾਮਾ ਅਤੇ ਮਹੀਨੇ ਦਾ ਨਾਮ ਸਰਵਣ ਕੀਤਾ ਹੈ। ਸੁਗੁਰੂ ਮਹਾਰਾਜ ਕਿਰਪਾ ਕਰਨ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਬਰਹਤ ਰੱਖਣ ਜੀ। ਸੁਸਾਧ ਸੰਗਤ ਜੀ, ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ ਹੈ। ਗੁਰੂ ਮਹਾਰਾਜ ਕਿਰਪਾ ਕਰਨ ਆਪ ਸੰਗਤਾਂ ਨੂੰ ਆਉਣ ਵਾਲੇ ਸਮੇਂ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਵਾਭ ਸਾਹਿਬ ਸੰਗਤ ਦੀ ਹੁਣ ਆਸ਼ਾ ਜੀ ਦੀ ਵਾਰ ਜੀ ਦੇ ਹਾਜ਼ਰ ਕੀਰਤਨ ਦਾ ਸਮਾਂ ਹੋਇਆ ਹੈ। ਸਾਡੇ ਬਹੁਤ ਹੀ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਅਤੇ ਇਹਨਾਂ ਦਾ ਸਮੂਹ ਜਥਾ ਆਪ ਸੰਗਤਾਂ ਨੂੰ 8:30 ਵਜੇ ਤੱਕ ਆਸਾ ਜੀ ਦੀ ਵਾਰ ਦੇ ਸੰਪੂਰਨ ਹਰਜਸ ਕੀਰਤਨ ਸਰਵਣ ਕਰਵਾਉਣਗੇ ਜੀ। ਪਿਆਰ ਨਾਲ ਸਰਵਣ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹਲਾ ਦੂਜਾ
1: ਜਿਕ ਸੱਚੇ ਕੀ ਹੈ ਕੋਠੜੀ ਸੱਚ ਕਾ ਉਚਵਾਓ ਸਿੱਖ ਨਾ ਹੁਕਮ ਸਮਾਇਲੇ ਇੱਕ ਨਾ ਹੁਕਮ ਕਰੇ ਬਣਾਓ ਇੱਕ ਨਾ ਭਾਣੇ ਘਟ ਲੈ ਇੱਕ ਨਾ ਮਾਇਆ ਵਿਚ ਨਿਵਾਸੇ ਪਏ ਆਖਣਾ ਜਾ ਪਈ ਜੇ ਕਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪਰ ਗਾਸ ਪੌੜੀ ਨਾਨਕ ਜੀ ਉਪਾਏ।

ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਦੀ ਜਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨਵ ਬਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਨੂੰ ਕਾਦਰ।

ਮਿੱਟੀ ਮੁਸਲਮਾਨ ਕੀ ਪੀੜੇ ਪੀ ਘੁਮਿਆਰ ਘੜ ਪਾਂਡੇ ਟਿਆਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬਪੜੀ ਚੜ ਚੜ ਪਵੇਂਗਿਆਰ ਨਾਨਕ ਜਿਨ ਕਰਤਾ ਕਾਰਨ ਕਿਆ ਸੋ ਜਾਣ ਕਰਤਾਰ ਪੌੜੀ ਬਿਰ ਸਤਿਗੁਰ ਕੰਨ ਪਾਏ।

ਬੰਜੋਰ ਛਲੀ ਚੰਦਰਾ ਵਲਕਾਨ ਕ੍ਰਿਸ਼ਨ ਜਾਤ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਵੇਦ ਤਰਬਣ ਹੂਆ ਨਾ ਖੁਦਾਈ ਅਲਹ ਪਾਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾ ਇਹ ਤਾਂ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ।

ਅਭਾਦੰ ਸਿਰ ਪੂਜ ਭਗਤ ਸਮਾਦੰ ਝੂੜ ਰੁਖਣ ਸਾਰੰ ਤਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰਗ ਦੋ ਧੋਤੀ ਬਸਤਰ ਪਾਟੰਗ ਜੇ ਜਾਣਸ ਬਰਮੰ ਕਰਮੰ ਸਭ ਹੋ ਕਰਨਿਸ ਚੋ ਕਰਮੰ

ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਏ ਮੋਹੇ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮਹੱਲਾ ਪਹਿਲਾ।

ਸਤਿਕਾਰਯੋਗ ਗੁਰੂ ਕੀ ਸਾਜਨੀ ਬਾਜੀ ਪਰਮ ਪਿਆਰੀ ਸਾਧ ਸੰਜੋੜ ਪਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਸਾਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਪਾਵਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਅਤੇ ਅੱਜ ਦੇ ਮਹੀਨੇ ਦੀ ਵਿਚਾਰ ਸਰਵਣ ਕਰੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੁਸੀ ਪੀ ਸਚ ਜਿਸ ਕੈ ਸ੍ਰੀ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣਾ ਮਾਇਆ ਮਧੁਮਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋ ਕਿਛ ਨਹੀਂ ਜਮ ਨਹੀਂ ਆਵੈ ਨਿਰੈ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕੋ ਪ੍ਰਭ ਪੂਰਨ ਪੈ ਜਿਰਖਾਇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵੇ ਹੋ ਸ਼ਬਦ ਵਿਚਾਰ ਅਵਗੁਣ ਬੰਤੇ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵਿਓ ਹੋ ਸ਼ਬਦ ਵਿਚਾਰ ਅਵਗੁਣ ਬੰਤੀ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਨਾ ਪਿਰ ਮਰੈ ਨ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਇ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵਿਓ ਹੋ ਸ਼ਬਦ ਵਿਚਾਰੇ
ਸਭ ਜਗ ਆਪ ਉਪਾਇਓਨ ਆਵਣ ਜਾਣ ਸੰਸਾਰਾ ਮਾਇਆ ਮੋਹ ਖੁਆਏ ਅਨ ਮਰ ਜੰਮੈ ਵਾਰੋ ਵਾਰਾ ਮਰ ਜੰਮੈ ਵਾਰੋ ਵਾਰਾ ਵਧੇ ਬਿਕਾਰਾ ਗਿਆਨ ਵਿਹੂਣੀ ਮੁੱਠੀ ਬਿਨ ਸਬਦ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗਣ ਯਾਰੀ ਝੂਠੀ ਪਿਰ ਜਗ ਜੀਵਨ ਕਿਸ ਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਨ ਆਵਣ ਜਾਣ ਸੰਸਾਰੇ ਸੋ ਪਰ ਸੱਚਾ ਸਤ ਹੀ ਸਾਚਾ ਹੈ ਨਾ ਉਹ ਮਰੇ ਨਾ ਜਾਏ ਭੁੱਲੀ ਫਿਰੈ ਧਨ ਇਆਣੀਆਂ ਰੰਡ ਬੈਠੀ ਦੂਜੈ ਪਹਾਏ ਰੰਡ ਬੈਠੀ ਦੂਜੈ ਭਾਏ ਮਾਇਆ ਮੋਹ ਦੁੱਖ ਪਾਏ ਆਵ ਘਟਾਏ ਤਨ ਸ਼ਿਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁੱਖ ਲਾਗਾ ਭਾਏ ਦੂਜਾ ਜਮ ਕਾਲ ਨ ਸੂਝੈ ਮਾਇਆ ਜਗ ਲੂਝੈ ਲਭ ਲੋਭ ਚਿਤ ਲਾਏ ਸੋ ਪਰ ਸਾਚਾ ਸਤ ਹੀ ਸਾਚਾ ਨਾ ਉਹ ਮਰੈ ਨ ਜਾ ਇਕ ਰੋਵਹਿ ਪਿਰਹਿ ਵਿਸ਼ੁਨੀਆ ਅੰਧੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਇਹ ਤਨ ਰੁਲੇ ਰੁਲਾਇਆ ਕਾਮ ਨ ਆਇਆ ਜਿਨ ਖਸਮ ਨ ਜਾਤਾ ਹਧੂਰੇ ਨਾਨਕ ਸਾਧਨ ਮਿਲੇ ਮਿਲਾਈ ਪਿਰ ਅੰਤਰ ਸਦਾ ਸੰਭਾਲੇ ਇਕ ਰੋਵਹਿ ਪਿਰਹਿ ਵਿਸ਼ੁਨੀਆ ਅੰਧੀ ਨਾ ਜਾਣੇ ਪਿਰ ਹੈ ਨਾਲੇ ਨਾਨਕ ਸਾਧਨ ਮਿਲੇ ਮਿਲਾਈ ਪਿਰ ਅੰਤਰ ਸਦਾ ਸੰਭਾਲੇ ਇਕ ਰੋਵਹਿ ਪਿਰਹਿ ਵਿਸ਼ੁਨੀਆ ਅੰਧੀ ਨਾ ਜਾਣੇ ਪਿਰ ਹੈ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਖੇਤ ਭਾਦੋਏ ਭਰਮ ਭੁਲਾਣੀਆ ਦੂਜੈ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸਾਇ ਨ ਦੇਨੀ ਭੇਤ ਛੱਡ ਖੁੜੋਤੇ ਖਿਣਾਏ ਮਾਹੇ ਜਿਨ ਸਿਓ ਲੱਗਾ ਹੇਤ ਹੱਥ ਮਰੋੜਾ ਤਨ ਕਪੈ ਸਿਆਹੋ ਹੋਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੇ ਨਰਕ ਨ ਪਾਈਐ
ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੈ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਵਡਹੰਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 583 ਅਤੇ 84 ਅੰਕ ਤੇ ਸਭਾਏ ਮਾਨ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ। ਇੱਕ ਤੇ ਹੁਕਮ ਦੇ ਵਿਚਾਰ, ਦੂਸਰਾ ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ। ਉਸ ਭਾਦੋ ਦੇ ਮਹੀਨੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਰੱਬ ਦੇ ਘਰ ਦਾ ਆਲਾ ਉਪਦੇਸ਼ ਬਖਸ਼ਿਸ਼ ਕੀਤਾ। ਥੋੜਾ ਥੋੜਾ ਸਮਾਂ ਆਪਾਂ ਦੋਨਾਂ ਤੇ ਜ਼ਰੂਰ ਵਿਚਾਰ ਕਰਾਂਗੇ। ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਗੁਰੂ ਗੁਰੂ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਲੰਬੇਰਾ ਅੱਖਰੀ ਅਰਥੀ ਹੋ ਪਾਉਣਗੇ। ਮਹਾਰਾਜ ਜੀ ਨੇ ਇੱਥੋਂ ਬੋਲ ਆਰੰਭ ਕੀਤੇ ਨੇ। ਵਡਹੰਸ ਮਹੱਲਾ ਤੀਜਾ ਵਡਹੰਸ ਰਾਗ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸ਼ਬਦ ਉਚਾਰਨ ਕਰ ਰਹੇ ਨੇ। ਸੁਣਿਹੋ ਕੰਤ ਮਹੇਲੀ ਹੋ ਪਰ ਸੇਵਿਓ ਸ਼ਬਦ ਵਿਚਾਰ। ਇਹਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਪਰਮਾਤਮਾ ਦੀ ਜੀਵ ਰੂਪੀ ਇਸਤਰੀਓ, ਮੇਰੀ ਗੱਲ ਨੂੰ ਧਿਆਨ ਦੇ ਕੇ ਸੁਣ। ਕੀ ਸੁਣੋ ਜੀ? ਪਰ ਸੇਵਿਓ ਸ਼ਬਦ ਵਿਚਾਰ। ਆਪਣੇ ਪਿਰ ਨੂੰ, ਪਿਰ ਦੇ ਅਰਥ ਨੇ ਪਤੀ, ਆਪਣੇ ਪਿਰ ਨੂੰ ਯਾਦ ਕਰਿਆ ਕਰੋ, ਸੇਵਿਆ ਕਰੋ, ਸਿਮਰਨ ਕਰਿਆ ਕਰੋ, ਉਹਦੀ ਬੰਦਗੀ ਕਰਿਆ ਕਰੋ। ਕਿਵੇਂ ਕਰੋ ਜੀ? ਸ਼ਬਦ ਵਿਚਾਰ। ਕਿਵੇਂ ਬੰਦਗੀ ਕੀਤੀ ਜਾ ਸਕਦੀ? ਸ਼ਬਦ ਦੀ ਵਿਚਾਰ ਦੇ ਨਾਲ। ਆ ਗੁਰੂ ਦਾ ਸ਼ਬਦ ਜਿਹੜਾ ਹੈ ਨਾ, ਇਹ ਸਾਰੀ ਪਰਮਾਤਮਾ ਦੀ ਯਾਦ ਹੀ, ਪਰਮਾਤਮਾ ਦਾ ਸਿਮਰਨ ਹੀ। ਕੋਈ ਸ਼ਬਦ ਪੜ੍ਹ ਲਓ, ਸਿਮਰਨ ਦੇ ਅਰਥ ਉਹਨੇ ਚੇਤੇ ਵਿੱਚ ਲੈ ਆਉਣਾ, ਯਾਦ ਕਰਨਾ। ਗੁਰੂ ਦਾ ਸ਼ਬਦ ਪੜ੍ਹ ਕੇ ਸਾਨੂੰ ਵਾਹਿਗੁਰੂ ਚੇਤੇ ਆਉਂਦਾ, ਤੇ ਜੇ ਵਾਹਿਗੁਰੂ ਚੇਤੇ ਸ਼ਬਦ ਪੜ੍ਹ ਕੇ ਆਉਂਦਾ ਹੈ ਨਾ, ਤੇ ਮਹਾਰਾਜ ਜੀ ਕਹਿੰਦੇ ਫਿਰ ਸ਼ਬਦ ਪੜ੍ਹਦਾ ਰਿਹਾ ਕਰ, ਬਾਣੀ ਪੜ੍ਹਦਾ ਰਿਹਾ ਕਰ, ਨਿਤਨੇਮ ਕਰਦਾ ਰਿਹਾ ਕਰ, ਸਿਮਰਨ ਕਰਦਾ ਰਿਹਾ ਕਰ। ਇਹ ਪਰਮਾਤਮਾ ਨੂੰ ਚੇਤੇ ਕਰਨ ਦਾ ਢੰਗ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ, ਅਵਗਣ ਬੰਤੀ ਪਿਰ ਨਾ ਜਾਣੀ, ਮੁੱਠੀ ਰੋਵਾ ਕੰਤ ਵਿਸਾਰ। ਇੱਕ ਅਵਗਣਾ ਦੇ ਨਾਲ ਭਰੀ ਹੋਈ ਜੀਵ ਰੂਪੀ ਇਸਤਰੀ, ਜਿਹਦੇ ਵਿੱਚ ਸਾਰੇ ਅਵਗਣੇ ਨੇ, ਮਾੜੇ ਦੁੱਖ ਨੇ, ਮਾੜੇ ਐਬ ਨੇ, ਗੁਰੂ ਤੋਂ ਦੂਰ ਭੱਜਣਾ, ਗੁਰੂ ਵਾਲੇ ਨਾ ਬਣਨਾ, ਸੰਗਤ ਵਿੱਚ ਨਾ ਆਉਣਾ, ਉਸ ਪਰਮਾਤਮਾ ਨੂੰ, ਗੁਰੂ ਨੂੰ ਨਾ ਚੇਤੇ ਕਰਨਾ, ਇਹ ਸਾਰੇ ਅਵਗਣੇ ਨੇ ਗੁਰਮੁਖੋ ਸਾਡੇ ਵਿੱਚ। ਜਦੋਂ ਬੰਦਾ ਇਸ ਤਰ੍ਹਾਂ ਦੇ ਅਵਗਣਾਂ ਨਾਲ ਭਰੇ ਜਾਂਦਾ ਹੈ ਨਾ,
ਗੁਰੂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ, ਪਰਮਾਤਮਾ ਦਾ ਸਿਮਰਨ ਕਰਨ ਤੋਂ ਇਨਕਾਰੀ ਹੋ ਜਾਂਦਾ, ਤੇ ਉਹਦਾ ਸਵਾਲ ਪਤਾ ਕੀ ਹੁੰਦਾ ਹੈ? ਉਹ ਕਹਿੰਦਾ ਵੀ ਫਲਾਣੇ ਬੰਦੇ ਨੂੰ 20 ਸਾਲ ਹੋ ਗਏ ਨੇ ਗੁਰਦੁਆਰੇ ਜਾਂਦਿਆਂ ਨੂੰ, ਉਹਨੂੰ ਤੇ ਕੁਝ ਮਿਲਿਆ ਨਹੀਂ ਤੇ ਮੈਨੂੰ ਕੀ ਮਿਲਣਾ? ਇਸ ਤਰ੍ਹਾਂ ਦੀਆਂ ਫਿਰ ਉਹ ਆਪਣੀਆਂ ਦਲੀਲਾਂ ਦਿੰਦਾ। ਨਹੀਂ ਗੁਰੂ, ਸਭ ਕੁਝ ਤੇ ਗੁਰੂ ਦੀ ਕਿਰਪਾ ਨਾਲ ਅਸੀਂ ਮਾਣ ਰਹੇ ਹਾਂ। ਅੱਜ ਜਿੰਨੇ ਸਾਨੂੰ ਘਰਾਂ ਦੇ ਵਿੱਚ ਸੁੱਖ ਮਿਲੇ ਨੇ, ਪਰਮਾਤਮਾ ਨੇ ਸੋਹਣਾ ਘਰ ਬਖਸ਼ਿਆ ਹੈ, 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਗੁਰਮੁਖੋ ਤਨ ਢੱਕਣ ਵਾਸਤੇ ਬਸਤਰ ਦਿੱਤੇ ਨੇ, ਇਹ ਸਾਰਾ ਵਾਹਿਗੁਰੂ ਦੀ ਤੇ ਬਖਸ਼ਿਸ਼ ਹੀ ਹੈ ਨਾ। ਉਸ ਪਰਮਾਤਮਾ ਦੀ ਰਹਿਮਤ ਤੋਂ ਬਿਨਾਂ ਤੇ ਕੁਛ ਵੀ ਨਹੀਂ ਨਾ ਮਿਲਦਾ। ਤੇ ਜੇ ਇੰਨਾ ਕੁਝ ਵਾਹਿਗੁਰੂ ਨੇ ਦਿੱਤਾ ਹੈ ਤੇ ਮਹਾਰਾਜ ਕਹਿਣ ਲੱਗੇ ਕਦੀ ਇਨਕਾਰੀ ਨਾ ਆਇਆ ਕਰ, ਇਹ ਨਾ ਕਿਹਾ ਕਰ ਕਿ ਮੈਨੂੰ ਕੀ ਦਿੱਤਾ। ਨਹੀਂ, ਅਵਗਣਾ ਬੰਤੀ ਪਿਰ ਨਾ ਜਾਣ। ਪਰ ਜਿਹੜੀ ਅਵਗਣਾ ਦੇ ਨਾਲ ਭਰਪੂਰ ਇਸਤਰੀ ਹੈ ਨਾ, ਉਹ ਆਪਣੇ ਪਤੀ ਦੀ ਸਹਾਰ ਨਹੀਂ ਜਾਣਦੀ, ਪਰਮਾਤਮਾ ਦੀ ਸਹਾਰ ਨਹੀਂ ਜਾਣਦੀ। ਮੁੱਠੀ ਰੋਵੈ ਕੰਤ ਵਿਸਾਰ, ਉਹ ਮਾਇਆ ਦੇ ਮੋਹ ਵਿੱਚ ਫਸ ਕੇ, ਮੁੱਠੀ ਦੇ ਅਰਥ ਵਿਦਵਾਨਾਂ ਨੇ ਕੀਤਾ ਵੀ ਠੱਗੇ ਜਾਣਾ, ਉਹ ਠੱਗੇ ਜਾਂਦੀ, ਗੁਰੂ ਦੀ ਬਖਸ਼ਿਸ਼ ਤੋਂ ਵਾਂਝੀ ਰਹਿ ਜਾਂਦੀ। ਰੋਵੈ ਕੰਤ ਵਿਸਾਰ, ਜਦੋਂ ਕੰਤ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਭੁਲਾ ਦਿੱਤਾ, ਉਹਦੇ ਪੱਲੇ ਕੇਵਲ ਰੋਣਾ ਹੀ ਪੈ ਜਾਣ, ਉਹਦੇ ਕੇਵਲ ਪੱਲੇ ਦੁੱਖ ਪੈ ਜਾਂਦੇ ਨੇ। ਰੋਵੈ ਕੰਤ ਸੰਭਾਲ, ਸਦਾ ਗੁਣਸਾਰ, ਨਾ ਪਿਰ ਮਰੈ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੇ ਜੀਵ ਰੂਪੀ ਇਸਤਰੀਏ, ਤੁਸ ਪਰਮਾਤਮਾ ਨੂੰ ਭੁਲਾਇਆ ਨਾ ਕਰ, ਉਹਨੂੰ ਯਾਦ ਕਰਿਆ ਕਰ। ਉਹ ਪਰਮਾਤਮਾ ਸਦਾ ਰਹਿਣ ਵਾਲਾ ਹੈ, ਉਹ ਕਦੀ ਕਿਤੇ ਨਹੀਂ ਜਾਂਦਾ। ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚੈ ਪ੍ਰੇਮ ਸਮਾਏ। ਉਸ ਪਰਮਾਤਮਾ ਦੇ ਨਾਲ ਸਾਂਝ ਕਿਵੇਂ ਬਣਾਈ ਜਾਵੇ, ਕਿਵੇਂ ਉਹਦੇ ਨਾਲ ਜਾਣ ਪਹਿਚਾਣ ਕੀਤੀ ਜਾਵੇ? ਤੇ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਜਾਤਾ, ਗੁਰਮੁਖ ਦੇ ਰਾਹੀਂ ਉਹਨੂੰ ਜਾਣਿਆ ਜਾ ਸਕਦਾ। ਗੁਰਮੁਖ ਦੇ ਅਰਥ ਨੇ ਗੁਰੂ ਵੱਲ ਮੁੱਖ ਕਰਕੇ ਚੱਲਾਂਗੇ, ਗੁਰੂ ਵਾਲੇ ਬਣਾਂਗੇ ਨਾ, ਤੇ ਗੁਰੂ ਸਾਡੀ ਸਾਂਝ ਜਿਹੜੀ ਹੈ ਨਾ, ਉਹ ਪਰਮਾਤਮਾ ਨਾਲ ਬਣਾ ਦਿੰਦਾ। ਹੁਣ ਵੇਖੋ ਗੁਰਮੁਖ, ਸਾਨੂੰ ਪਰਮਾਤਮਾ ਦੀ ਜਾਣਕਾਰੀ ਨਹੀਂ, ਪਰ ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਨਾ, ਤੇ ਮਹਾਰਾਜ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਨਾ ਵੀ ਉਹ ਪਰਮਾਤਮਾ ਇੱਕ ਹੈ, ਉਹ ਪਰਮਾਤਮਾ ਦਾ ਨਾਮ ਸਦਾ ਰਹਿਣ ਵਾਲਾ। ਮੂਲ ਮੰਤਰ ਜਦੋਂ ਤੁਸੀਂ ਪੜ੍ਹੋਗੇ ਨਾ, ਉਹਦੇ ਅਰਥ ਪੜ੍ਹੋਗੇ, ਤੇ ਪਰਮਾਤਮਾ ਦੀ ਸਾਰੀ ਸੋਝੀ ਸਾਨੂੰ ਦੇ ਰਿਹਾ। ਤੇ ਕੌਣ ਦੇ ਰਿਹਾ ਸਾਨੂੰ? ਗੁਰੂ ਦੇ ਰਿਹਾ। ਜੇ ਅਸੀਂ ਗੁਰੂ ਵਾਲੇ ਬਣਾਂਗੇ, ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜਾਂਗੇ, ਗੁਰਮੁਖ ਜਾਤਾ, ਤੇ ਫਿਰ ਜਿਹੜਾ ਗੁਰਮੁਖ ਹੈ ਨਾ, ਗੁਰੂ ਵੱਲ ਮੁੱਖ ਕਰਕੇ ਚੱਲਣ ਵਾਲਾ, ਉਹ ਪਰਮਾਤਮਾ ਨੂੰ ਜਾਣ ਲੈਂਦਾ, ਉਹਦੇ ਨਾਲ ਸਾਂਝ ਬਣਾ ਲੈਂਦਾ। ਗੁਰਮੁਖ ਜਾਤਾ ਸ਼ਬਦ ਪਛਾਤਾ, ਸੱਚ ਹੈ ਪ੍ਰੇਮ ਸਮਾਏ। ਉਹ ਜਦੋਂ ਫਿਰ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਉਹਦੀ ਜਾਣ ਪਛਾਣ ਬਣਦੀ ਹੈ ਨਾ, ਤੇ ਫਿਰ ਉਹ ਪਰਮਾਤਮਾ ਨਾਲ ਉਹਦਾ ਪ੍ਰੇਮ ਬਣਦਾ। ਤੇ ਜਦੋਂ ਪਰਮਾਤਮਾ ਨਾਲ ਪ੍ਰੇਮ ਬਣ ਜਾਏ, ਤੇ ਪ੍ਰੇਮ ਕਰਨ ਵਾਲੇ ਉਹਦੇ ਵਿੱਚ ਸਮਾ ਜਾਂਦੇ ਨੇ। ਜਿਨ ਆਪਣਾ ਪਿਰ ਨਹੀਂ ਜਾਂਦਾ, ਪਰ ਜਿਸ ਜੀਵ ਰੂਪੀ ਇਸਤਰੀ ਨੇ ਆਪਣੇ ਪਿਰ ਪਤੀ ਦੇ ਨਾਲ, ਪਰਮਾਤਮਾ ਦੇ ਨਾਲ ਜਾਣ ਪਛਾਣ ਨਹੀਂ ਬਣਾਈ, ਕਰਮ ਵਿਧਾਤਾ ਕੂੜ ਮੁੱਠੀ ਕੂੜ ਆਰੇ। ਉਹ ਪਰਮਾਤਮਾ ਜਿਹੜਾ ਸਾਰੇ ਸਾਡੇ ਕਰਮਾਂ ਦੀ ਬਖਸ਼ਿਸ਼ ਕਰਨ ਵਾਲਾ ਵਿਧਾਤਾ ਮਾਲਕ ਹੈ, ਪਰ ਕਹਿਣ ਲੱਗੇ ਉਹ ਜੀਵ ਰੂਪੀ ਇਸਤਰੀ ਮਾੜਿਆਂ ਭਾਗਾਂ ਵਾਲੀ ਉਸ ਪਰਮਾਤਮਾ ਨਾਲ ਜੁੜ ਨਹੀਂ ਸਕੀ। ਸੁਣੇ ਹੋ ਕੰਤ ਮਹੇਲੀ ਹੋ, ਪਰ ਸੇਵਿਓ ਸ਼ਬਦ ਵਿਚਾਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਵਿੱਚ ਇਸ ਬੰਦ ਦੇ ਫਿਰ ਬਖਸ਼ਿਸ਼ ਕਰਦੇ ਨੇ, ਹੇ ਮੇਰੀਓ ਸਹੇਲੀਓ, ਹੇ ਮੇਰੀਓ ਸਖੀਓ, ਹੇ ਗੁਰੂ ਦੀ ਗੋਦ ਵਿੱਚ ਬੈਠਣ ਵਾਲੀਓ ਜੀਵ ਰੂਪੀ ਇਸਤਰੀਓ, ਉਸ ਪਰਮਾਤਮਾ ਨੂੰ ਕਦੇ ਵੀ ਭੁਲਾਇਆ ਨਾ ਕਰੋ, ਹਰ ਵਕਤ ਉਹਨੂੰ ਚੇਤੇ ਵਿੱਚ ਰੱਖਿਆ ਕਰੋ। ਤੇ ਕਈ ਵਾਰੀ ਮੈਂ ਬੇਨਤੀ ਗੁਰਮੁਖੋਂ ਕੀਤੀ ਹੈ, ਸਾਨੂੰ ਸਭ ਕੁਝ ਚੇਤੇ ਵਿੱਚ, ਸਭ ਕੁਝ ਸਾਨੂੰ ਯਾਦ ਹੈ, ਨਹੀਂ ਯਾਦ ਇੱਕ ਵਾਹਿਗੁਰੂ ਦਾ ਨਾਮ ਨਹੀਂ ਯਾਦ। ਵੇਖੋ ਚਾਰ ਅੱਖਰ ਨੇ, ਜਦੋਂ ਵਾਹਿਗੁਰੂ ਲਿਖਦੇ ਆ ਨਾ, ਜਿਹੜੇ ਹਿੰਦੂ ਵੀਰ ਨੇ ਉਹਨਾਂ ਨੇ ਰਾਮ ਕਿਹਾ, ਉਹ 2.5 ਅੱਖਰ ਕਹਿੰਦੇ ਨੇ। ਆਪਾਂ ਗੁਰਮੁਖ ਪਿਆਰੇ ਉਸ ਪਰਮਾਤਮਾ ਨੂੰ ਵਾਹਿਗੁਰੂ ਦੇ ਨਾਮ ਨਾਲ ਚੇਤੇ ਕਰਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਵੇਖੋ ਇੰਨਾ ਕੁਝ ਬੰਦਿਆ ਤੂੰ ਯਾਦ ਕਰ ਛੱਡਿਆ, ਸਭ ਕੁਝ ਯਾਦ ਕਰ ਛੱਡਿਆ, ਪਰ 4 ਅੱਖਰ ਵੀ ਯਾਦ ਕਰ ਲਾ, ਬਹਿੰਦਿਆਂ ਉੱਠਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਰ। ਪਰ ਸਾਡੀ ਬਦਕਿਸਮਤੀ, ਸਾਨੂੰ ਬਹੁਤ ਕੁਝ ਚੇਤੇ ਵਿੱਚ ਹੈ, ਨਹੀਂ ਚੇਤੇ ਵਿੱਚ
ਤੇ ਪਰਮਾਤਮਾ ਦਾ ਨਾਮ ਚੇਤੇ ਵਿੱਚ ਨਹੀਂ ਹੁੰਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਖਾਣਾ ਪੀਣਾ ਹੱਸਣਾ ਸੌਣਾ, ਇਹ ਚਾਰ ਚੀਜ਼ਾਂ ਸਾਨੂੰ ਯਾਦ। ਸਵੇਰੇ ਨਾਸ਼ਤਾ ਕੀਤਾ, ਦੁਪਹਿਰੇ ਕੀ ਬਣਾਉਣਾ ਹੈ ਉਹ ਅਸੀਂ ਉਸੇ ਵੇਲੇ ਪਲੈਨ ਕਰਨੀ ਸ਼ੁਰੂ ਕਰ ਦਿੰਦੇ। ਸ਼ਾਮ ਨੂੰ ਡਿਨਰ ਵਿੱਚ ਕੀ ਬਣਾਉਣਾ ਉਹ ਵੀ ਸਾਨੂੰ ਚੇਤੇ ਵਿੱਚ ਹੈ। ਖਾਣਾ ਚੇਤੇ ਹੈ, ਪੀਣਾ ਚੇਤੇ ਹੈ, ਹੱਸਣਾ ਦੁਨੀਆਂ ਦੇ ਰੰਗ ਤਮਾਸ਼ੇ ਵੇਖਣੇ ਉਹ ਸਾਨੂੰ ਚੇਤੇ ਨੇ, ਸੌਣਾ ਚੇਤੇ ਵਿੱਚ ਵੀ ਘੱਟੋ ਘੱਟ 6-7 ਘੰਟੇ ਆਰਾਮ ਕਰਨਾ, ਇਹ ਸਾਰਾ ਕੁਝ ਚੇਤੇ ਵਿੱਚ। ਮਹਾਰਾਜ ਕਹਿਣ ਲੱਗੇ ਜਿੱਥੇ ਚਾਰ ਚੀਜ਼ਾਂ ਚੇਤੇ ਵਿੱਚ ਰੱਖ ਲਈਆਂ ਸੀ ਨਾ, ਉੱਥੇ ਵਾਹਿਗੁਰੂ ਨੂੰ ਵੀ ਚੇਤੇ ਵਿੱਚ ਰੱਖ ਲੈ। ਤੇਰਾ ਜਨਮ ਸਵਾਰਿਆ ਜਾਏਗਾ, ਪਰਮਾਤਮਾ ਦੇ ਘਰ ਦੇ ਵਿੱਚ ਤੈਨੂੰ ਮਾਣ ਸਨਮਾਨ ਮਿਲੇਗਾ। ਖਾਣਾ ਪੀਣਾ ਹੱਸਣਾ ਸੌਣਾ ਤੇ ਵਿਸਰਿਆ ਕੀ ਹੈ, ਵਿਸਰ ਗਿਆ ਹੈ ਮਰਨਾ। ਖਸਮ ਵਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਇੱਕੋ ਨਾਮ ਧਿਆਵ ਆਪਣੀ ਪਤ ਸੇਤੀ ਕਰ ਜਾ। ਇਹ ਜੀਵ ਇੱਕ ਪਰਮਾਤਮਾ ਨੂੰ ਵੀ ਚੇਤੇ ਕਰ ਲਿਆ ਕਰ। ਜਦੋਂ ਵਾਹਿਗੁਰੂ ਚੇਤੇ ਆਏਗਾ ਨਾ, ਤੇਰੀ ਇੱਜ਼ਤ ਪਤ ਪਰਮਾਤਮਾ ਦੀ ਦਰਗਾਹ ਵਿੱਚ ਬਰਕਰਾਰ ਰਹਿ ਜਾਏਗੀ। ਨਹੀਂ ਤੇ ਉੱਥੇ ਕਿਸੇ ਨੇ ਤੇਰੀ ਪਰਮਾਤਮਾ ਤੋਂ ਬਿਨਾਂ ਬਾਤ ਨਹੀਂ ਪੁੱਛਣੀ। ਵੈਦੋ ਨਾ ਵਾਈ, ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਇਹ ਅੱਜ ਦਾ ਹੁਕਮਨਾਮਾ ਸੀ। ਆਓ ਗੁਰਮੁਖੋ, ਅੱਜ ਉਹ ਭਾਦੋਂ ਦਾ ਮਹੀਨਾ ਆਰੰਭ ਹੋਇਆ ਨਾ, ਉਸ ਭਾਦੋਂ ਦੇ ਮਹੀਨੇ ਵਿੱਚ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਦੀਨ ਦੁਨੀਆਂ ਦੇ ਮਾਲਕ, ਉਹਨਾਂ ਨੇ ਕੁਝ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ, ਉਹਦੇ ਵੀ ਅੱਖਰੀ ਅਰਥ ਕਰ ਲਈਏ। ਮਹਾਰਾਜ ਜੀ ਕਹਿੰਦੇ ਨੇ, ਭਾਦੋਈ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਆਪਾਂ ਇਸ ਨੂੰ ਭਾਦਰੋਂ ਦੇ ਮਹੀਨੇ ਨੂੰ ਪੰਜਾਬੀ ਵਿੱਚ ਭਾਦਰੋਂ ਦਾ ਮਹੀਨਾ ਕਹਿੰਦੇ। ਮਹਾਰਾਜ ਜੀ ਨੇ ਭਾਦੋਈ ਭਰਮ ਲਿਖਿਆ, ਭਾਦੋਈ ਭਰਮ ਭੁਲਾਣੀਆਂ, ਭਾਦੋਂ ਦੇ ਮਹੀਨੇ ਵਿੱਚ ਜਿਹੜੀਆਂ ਜੀਵ ਰੂਪੀ ਇਸਤਰੀਆਂ ਭਰਮ ਵਿੱਚ ਪੈ ਗਈਆਂ, ਦੂਜੇ ਲੱਗਾ ਹੇਤ, ਉਹਨਾਂ ਨੇ ਇੱਕ ਨੂੰ ਛੱਡ ਦਿੱਤਾ, ਦੂਜੇ ਨਾਲ ਹੇਤ ਕਰਨਾ ਸ਼ੁਰੂ ਕਰ ਦਿੱਤਾ, ਦੂਜੇ ਦੇ ਨਾਲ ਬਿਛਣਾ ਸ਼ੁਰੂ ਕਰ ਦਿੱਤਾ। ਇਹਦੇ ਅਰਥ ਸਾਨੂੰ ਬਾਣੀ ਪੜ੍ਹ ਕੇ ਮਿਲਣਗੇ। ਦੂਜਾ ਕੀ ਹੈ? ਇੱਕ ਹੈ ਪਰਮਾਤਮਾ, ਦੂਜਾ ਹੈ ਸੰਸਾਰ, ਦੂਜੀ ਹੈ ਮਾਇਆ। ਮਹਾਰਾਜ ਕਹਿਣ ਲੱਗੇ, ਭਾਈ ਅੱਜ ਭਾਦੋਂ ਦਾ ਮਹੀਨਾ ਆਰੰਭ ਹੋਇਆ, ਜਿਹੜੇ ਗੁਰਸਿੱਖ ਪਿਆਰੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਜੁੜਦੇ ਨੇ, ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਨੇ, ਅੱਜ ਜਿੰਨੇ ਵੀ ਤੇਰੇ ਮਨ ਦੇ ਭਰਮ ਭੁਲੇਖੇ ਨੇ ਨਾ, ਇਹਨਾਂ ਨੂੰ ਦੂਰ ਕਰ। ਸਾਡੇ ਮਨ ਦਾ ਭਰਮ ਕੀ ਹੈ? ਸਾਡੇ ਮਨ ਦਾ ਭਰਮ ਇਹ ਹੀ ਹੈ ਵੀ ਆਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ, ਇੱਥੇ ਆਣ ਕੇ ਫਿਰ ਸਾਰਾ ਕੁਝ ਅਸੀਂ ਕਰਨਾ ਬੰਦ ਕਰ ਦੇਣਾ। ਅਸੀਂ ਕਹਿੰਦੇ ਵੀ ਆਹ ਸੰਸਾਰ ਹੀ ਹੈ, ਅੱਗੇ ਕਿਹੜਾ ਕਿਸੇ ਨੇ ਵੇਖਿਆ, ਐਸ਼ ਕਰੋ, ਆਨੰਦ ਦੇ ਨਾਲ ਜ਼ਿੰਦਗੀ ਬਤੀਤ ਕਰੋ। ਮਹਾਰਾਜ ਜੀ ਸਾਨੂੰ ਇਸ ਚੀਜ਼ ਤੋਂ ਵਰਜਦੇ ਨਹੀਂ ਵੀ ਚਾਰ ਜ਼ਿੰਦਗੀ ਦੇ ਤੈਨੂੰ ਦਿਨ ਮਿਲੇ ਨੇ, ਇਹ ਦੁੱਖਾਂ ਵਿੱਚ ਕੱਢ। ਨਹੀਂ, ਤੂੰ ਸੁੱਖ ਦੇ ਨਾਲ ਆਨੰਦ ਨਾਲ ਜੀਵਨ ਬਤੀਤ ਕਰ, ਪਰ ਭਲਿਆ ਇਹ ਨਾ ਕਿਹਾ ਕਰ ਵੀ ਅੱਜ ਜੇ ਮੈਂ ਮਾੜੇ ਕਰਮ ਕਰਦਾ ਪਿਆ ਤੇ ਅੱਗੇ ਕਿੰਨੇ ਵੇਖਣਾ। ਨਹੀਂ, ਜੋ ਅਸੀਂ ਸੰਸਾਰ ਦੇ ਵਿੱਚ ਕਰ ਰਹੇ ਹਾਂ ਨਾ, ਇਹ ਨਿਰੰਕਾਰ ਦੇ ਘਰ ਦੇ ਵਿੱਚ ਵਾਚਿਆ ਜਾਣਾ। ਜਦੋਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਨਾ, ਤੁਸੀਂ ਰੋਜ਼ ਸ਼ਰਵਣ ਕਰਦੇ ਹੋ, ਉੱਥੇ ਮਹਾਰਾਜ ਜੀ ਨੇ ਇਹਦਾ ਜਵਾਬ ਦਿੱਤਾ, ਸਾਡੇ ਮਨ ਦਾ ਭਰਮ ਕੱਢਿਆ, ਭੁਲੇਖਾ ਕੱਢਿਆ। ਜਿਹੜੇ ਕਹਿੰਦੇ ਨੇ ਆਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ, ਜਿਹੜੇ ਕਹਿੰਦੇ ਨੇ ਅੱਗੇ ਕੌਣ ਹੈ ਹਿਸਾਬ ਕਿਤਾਬ ਕਰਨ ਵਾਲਾ, ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪੁੱਛਦੇ ਹਾਂ। ਆਸਾ ਕੀ ਵਾਰ ਦੀ ਪੌੜੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਨਾਨਕ ਜੀ ਉਪਾਏ ਕਰ ਲਿਖਨਾਵਾਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਲ। ਉੱਥੇ ਦੀ ਗੱਲ ਕੀਤੀ, ਇੱਥੇ ਦੀ ਨਹੀਂ, ਉੱਥੇ ਦੀ। ਇਹਦਾ ਭਾਵ ਵੀ ਇਸ ਦੁਨੀਆਂ ਤੋਂ ਬਾਅਦ ਇੱਕ ਅੱਗੇ ਵੀ ਦੁਨੀਆਂ ਹੈ ਜਿੱਥੇ ਸਾਡਾ ਇਹ ਹਿਸਾਬ ਕਿਤਾਬ ਹੋਣਾ। ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕਿਰਤ ਵਾਚੀਏ, ਫਿਰ ਅੱਗੇ ਸ਼ਬਦ ਵਰਤੇ। ਅੱਗੇ ਦਾ ਭਾਵ ਹੈ ਇਸ ਲੋਕ ਦੀ ਗੱਲ ਨਹੀਂ, ਅੱਗੇ ਦੀ ਗੱਲ ਕਰ। ਅੱਗੇ ਕਰਨੀ ਕਿਰਤ ਵਾਚੀਏ, ਬਹਿਲੇਖਾ ਕਰ ਸਮਝਾ, ਥਾਉ ਨਾ ਹੋਵੇ ਪਾਉਂਦੇ, ਹੁਣ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਹੇ ਮਨ ਦੇ ਅੰਨੇ ਬੰਦੇ, ਤੂੰ ਮਨੁੱਖਾ ਜਨਮ ਨੂੰ ਵਿਅਰਥ ਗਵਾ ਲਿਆ, ਕਿਉਂਕਿ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ।
ਬੰਦਗੀ ਨਹੀਂ ਕੀਤੀ। ਮਹਾਰਾਜ ਕਹਿੰਦੇ ਨੇ ਭਾਈ ਇਹ ਅੰਦਰ ਦੇ ਭਰਮ ਭੁਲੇਖੇ ਦੂਰ ਕਰ, ਗੁਰੂ ਦੇ ਚਰਨਾਂ ਵਿੱਚ ਜੁੜ, ਬਾਣੀ ਪੜ੍ਹ, ਤਾਂ ਕਿ ਤੇਰੇ ਅੰਦਰ ਜਿਹੜੇ ਨੇ ਨਾ, ਕਹਿਣ ਲੱਗੇ, ਅਵਗਣ ਨਿਕਲ ਜਾਣ, ਗੁਣ ਵਸ ਜਾਣ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਇੱਕ ਪਰਮਾਤਮਾ ਨੂੰ ਭੁਲਾ ਦਿੱਤਾ, ਭਰਮ ਪੈਦਾ ਹੋ ਗਿਆ ਨਾ ਵੀ ਕਿਹੜਾ ਹੈ ਪਰਮਾਤਮਾ, ਕਿਹੜਾ ਕਿਸੇ ਨੇ ਵੇਖਿਆ, ਅੱਜ ਤੱਕ ਕਿਸੇ ਨੂੰ ਨਜ਼ਰ ਨਹੀਂ ਆਇਆ, ਇਹ ਸਾਡੇ ਅੰਦਰ ਦਾ ਭਰਮ। ਦੂਜੇ ਲੱਗਾ ਹੇਤ, ਤੇ ਸਾਡਾ ਦੂਜੇ ਨਾਲ ਹੇਤ ਲੱਗ, ਹਾਲਾਂਕਿ ਹੇਤ ਕਹਿੰਦੇ ਨੇ ਪਿਆਰ ਨੂੰ, ਹਾਲਾਂਕਿ ਹੇਤ ਗੁਰੂ ਨਾਲ ਹੋਣਾ ਚਾਹੀਦਾ ਸੀ, ਵਾਹਿਗੁਰੂ ਨਾਲ ਹੋਣਾ ਚਾਹੀਦਾ ਸੀ, ਪਰ ਭਰਮ ਭੁਲੇਖੇ ਕਰਕੇ ਅਸੀਂ ਗੁਰੂ ਨੂੰ ਵੀ ਵਿਸਾਰ ਦਿੱਤਾ, ਵਾਹਿਗੁਰੂ ਨੂੰ ਵਿਸਾਰ ਦਿੱਤਾ। ਕੇਵਲ ਦੁਨੀਆਂ ਦੇ ਮੋਹ ਵਿੱਚ ਅਸੀਂ ਖਚਤ ਹੋ ਗਏ, ਮਾਇਆ ਦੇ ਨਾਲ ਸਾਡਾ ਹੇਤ ਲੱਗ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਮਹਾਰਾਜ ਕਹਿਣ ਲੱਗੇ ਰੱਬ ਨੂੰ ਭੁਲਾ ਕੇ ਲੱਖਾਂ ਸ਼ਿੰਗਾਰ ਕੀਤੇ, ਸਭ ਕੁਝ ਸੰਸਾਰ ਵਿੱਚ ਕੀਤਾ, ਪਰ ਕਹਿਣ ਲੱਗੇ ਅੰਤ ਵੇਲੇ ਉਹ ਕਿਸੇ ਤੇਰੇ ਕੰਮ ਨਹੀਂ ਆਏ। ਜਿੱਤ ਦਿਨ ਦੇਹ ਬਿਨਸ ਸੀ, ਬਿਨਸ ਸੀ ਦੇ ਅਰਥ ਹੁੰਦਾ ਬਿਨਸ ਜਾਣਾ, ਬਿਨਸ ਦੇ ਅਰਥ ਹੁੰਦਾ ਖਤਮ ਹੋ ਜਾਣਾ। ਜਿਸ ਦਿਨ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਸ ਦਿਨ ਤੇਰੀ ਦੇਹ ਜਿਹੜੀ ਹੈ ਨਾ, ਸਰੀਰ ਜਿਹੜਾ ਉਹ ਬਿਨਸ ਗਈ, ਖਤਮ ਹੋ ਗਏ, ਭਾਵ ਤੇਰੀ ਮੌਤ ਆ ਗਈ, ਉਸ ਵੇਲੇ ਕੀ ਪਾਣਾ ਵਾਪਰਨਾ, ਤਿੱਤ ਵੇਲਾ ਕਹਿ ਸਨ ਪ੍ਰੇਤ। ਕਹਿਣ ਲੱਗੇ ਜਿੰਨਾ ਕਰਕੇ ਤੂੰ ਗੁਰੂ ਨੂੰ ਭੁਲਾ ਛੱਡਿਆ, ਸੰਸਾਰ ਕਰਕੇ ਨਾ, ਪਰਿਵਾਰ ਕਰਕੇ, ਮਾਇਆ ਕਰਕੇ, ਕਹਿਣ ਲੱਗੇ ਜਿੰਨਾ ਕਰਕੇ ਤੈਨੂੰ ਸਾਰੀ ਜ਼ਿੰਦਗੀ ਗੁਰੂ ਚੇਤੇ ਨਹੀਂ ਆ, ਨਾ ਤੈਨੂੰ ਵਾਹਿਗੁਰੂ ਚੇਤੇ ਆਇਆ, ਜਿਸ ਦਿਨ ਸਰੀਰ ਵਿੱਚੋਂ ਸਵਾਸ ਨਿਕਲ ਗਏ ਨਾ, ਤਿੱਤ ਵੇਲੇ ਕਹਿ ਸਨ ਪ੍ਰੇਤ, ਉਸੇ ਦਿਨ ਉਹਨਾਂ ਨੇ ਪਰਿਵਾਰ ਨੇ ਸੰਸਾਰ ਨੇ ਕਹਿ ਦੇਣਾ ਵੀ ਹੁਣ ਇਹ ਡੈਡ ਬੋਡੀ ਹੈ, ਇਹ ਤੇ ਮਰ ਗਿਆ ਹੈ, ਕੰਮ ਖਤਮ ਹੋ ਗਿਆ ਹੈ, ਇਹ ਤੇ ਪ੍ਰੇਤ ਬਣ ਗਿਆ, ਛੇਤੀ ਦੇ ਨਾਲ ਹੁਣ ਇਹਨੂੰ ਕੱਢੋ, ਸੰਸਕਾਰ ਕਰੋ ਤੇ ਸਾਰਾ ਕੰਮ ਖਤਮ ਕਰੋ। ਇਹ ਬਿਲਕੁਲ ਸੱਚਾਈ ਜੇ ਗੁਰਮੁਖੋ, ਇਸੇ ਤਰ੍ਹਾਂ ਹੀ ਹੁੰਦਾ ਜੀ। ਸੰਸਾਰ ਵਿੱਚ ਜਿੰਨਾ ਮਰਜ਼ੀ ਬੰਦਾ ਖਚਤ ਹੋ ਜਾਏ, ਜਿੰਨਾ ਮਰਜ਼ੀ ਸੰਭਾਲ ਲਏ, ਪਰ ਅੰਤ ਵੇਲੇ ਸਾਡੀ ਹਾਲ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨਿਰ ਕਰਕੇ ਨਾਰ ਬਹੁਤ ਹਿਤ ਜਾਸੂ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਤਤ ਵੇਲੇ ਕਹਿ ਸਨ ਪ੍ਰੇਤ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਆ ਹੋਇਆ, ਜਾਸੋ ਨਿਹੁ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕੰਮ ਨਾ ਆਇਓ। ਅੰਤ ਵੇਲੇ ਹਰੀ ਤੋਂ ਬਿਨਾਂ ਕਿਸੇ ਨੇ ਕੰਮ ਨਹੀਂ ਆਉਣਾ। ਮਹਾਰਾਜ ਜੀ ਉਹ ਬਚਨ ਕਹਿੰਦੇ ਪਏ ਨੇ, ਜਿੱਤ ਦਿਨ ਦੇਹ ਬਿਨਸ ਸੀ, ਤਿਤ ਵੇਲੇ ਕਹਿ ਸਨ ਪ੍ਰੇਤ, ਪਕੜ ਚਲਾਏ ਨੂੰ ਦੂਤ ਜਮ, ਕਿਸੇ ਨਾ ਦੇਣੀ ਭੇਦ। ਮਰਨ ਤੋਂ ਬਾਅਦ ਗੁਰਮੁਖ ਜਿਸ ਵੇਲੇ ਫਿਰ ਮਹਾਰਾਜ ਜੀ ਕਹਿੰਦੇ ਨੇ ਜਮ ਫੜਦੇ ਨੇ ਨਾ, ਫਿਰ ਜਮ ਜਦੋਂ ਲੈ ਕੇ ਜਾਂਦੇ ਨੇ, ਉਹ ਕਿਸੇ ਨੂੰ ਭੇਤ ਨਹੀਂ ਦਿੰਦੇ, ਕਿਸੇ ਨੂੰ ਪਰਿਵਾਰ ਨੂੰ ਨਹੀਂ ਦੱਸਦੇ ਵੀ ਇਸ ਅਸੀਂ ਬਜ਼ੁਰਗ ਨੂੰ ਕਿੱਥੇ ਲੈ ਕੇ ਚੱਲੇ, ਕਿੱਥੇ ਜਾ ਕੇ ਸੁੱਟਣਾ, ਕਿਸੇ ਨਾ ਦੇਣੇ ਭੇਤ, ਛੱਡ ਖੜੋਤੇ ਖਿਨੇ ਮਾਹੇ, ਜਿਨਸ ਲੱਗਾ ਹੇਤ। ਫਿਰ ਉਸ ਵੇਲੇ ਬੰਦਾ ਸਾਰੇ ਜਿਹੜੇ ਨੇ ਬੇਵੱਸ ਹੋ ਜਾਂਦੇ, ਮੌਤ ਹੀ ਹੋ ਗਈ, ਛੱਡ ਖੜੋਤੇ ਵਿਚਾਰੇ ਜਿਹੜੇ ਹਰ ਵਕਤ ਕੋਲ ਰਹਿੰਦੇ ਸੀ, ਉਹਨੇ ਵੀ ਪਿੱਛੇ ਹੋ ਗਏ, ਕਿਨੇ ਮਾਏ ਜਿਨਸ ਲੱਗਾ, ਜਿਨ੍ਹਾਂ ਨਾਲ ਪ੍ਰੇਮ ਸੀ, ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਸਭ ਕੁਝ ਕੀਤਾ। ਕਹਿਣ ਲੱਗੇ ਉਹਨਾਂ ਵਿਚਾਰੇ ਨੇ ਹੱਥ ਖੜੇ ਕਰ ਦਿੱਤੇ ਵੀ ਹੁਣ ਅਸੀਂ ਬਾਪੂ ਤੇਰਾ ਸਾਥ ਨਹੀਂ ਹੁੰਦੇ, ਹਾਂ ਜੀਂਦਿਆਂ ਜੀ ਵੇਖੋ ਸਭ ਕੁਝ ਕਰਦੇ, ਅਸੀਂ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਾਂ, ਲਾਇਕ ਬੱਚੇ ਜਿਹੜੇ ਨੇ, ਬਜ਼ੁਰਗ ਅਵਸਥਾ ਦੇ ਵਿੱਚ ਜਦੋਂ ਬਜ਼ੁਰਗ ਪਹੁੰਚ ਜਾਂਦਾ ਹੈ, ਉਹਨਾਂ ਦੀ ਸੰਭਾਲ ਕਰਦੇ, ਇਹ ਜੀਂਦੇ ਹਾਂ ਜੀ। ਬਾਪੂ ਥੋੜ੍ਹਾ ਜਿਹਾ ਤਕਲੀਫ ਹੋਵੇ, ਉਸੇ ਵੇਲੇ ਅਸੀਂ ਹੋਸਪਿਟਲ ਵਿੱਚ ਲੈ ਕੇ ਆਉਂਦੇ ਹਾਂ, ਦਵਾ ਦਾਰੂ ਕਰਦੇ ਹਾਂ, ਹਰ ਵਕਤ ਉਹਦੇ ਕੋਲ ਬੈਠਦੇ, ਇਹ ਜੀਂਦਿਆਂ ਜੀ ਦੀ ਸਾਰੀ ਕਿਰਿਆ ਹੈ। ਪਰ ਜਿਸ ਵੇਲੇ ਬੰਦੇ ਦੀ ਮੌਤ ਹੋ ਜਾਂਦੀ ਹੈ, ਉਸ ਵੇਲੇ ਸਾਡੇ ਕਿਸੇ ਪਰਿਵਾਰ ਦੀ ਵੀ ਪਹੁੰਚ ਨਹੀਂ ਜੀ ਉੱਥੋਂ ਤੱਕ ਵੀ ਅੱਗੇ ਜਾ ਕੇ ਵੀ ਬਾਪੂ ਦੀ ਕਿਤੇ ਸਹਾਇਤਾ ਕਰ ਸਕੇ। ਉਹ ਬਚਨ ਮਹਾਰਾਜ ਜੀ ਨੇ ਕਹੇ ਨੇ, ਪਰ ਕਹਿਣ ਲਈ ਦੇਖੇ ਸੱਜਣਾ ਘਬਰਾ ਨਾ, ਜਿਹੜਾ ਸੰਸਾਰ ਦੇ ਵਿੱਚ ਤੇ ਪਰਿਵਾਰ ਸੰਭਾਲਦਾ ਹੈ ਨਾ, ਮਰਨ ਤੋਂ ਬਾਅਦ ਪਰਮਾਤਮਾ ਸੰਭਾਲਦੇ, ਗੁਰੂ ਸੰਭਾਲਦੇ, ਪਰ ਜੇ ਤੂੰ ਗੁਰੂ ਨੂੰ ਸੰਭਾਲਿਆ ਹੈ, ਜੇ ਤੂੰ ਵਾਹਿਗੁਰੂ ਨੂੰ ਸੰਭਾਲਿਆ, ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ
ਚੱਲੇ ਨਾ ਹੀ ਤੇਰੇ ਨਾਲੇ, ਸਾਸ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤਲਾਈਏ, ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਇਹਦੇ ਵੱਲ ਧਿਆਨ ਦੇਣਾ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਹਿ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਜਿੱਥੇ ਪਰਿਵਾਰ ਸੰਭਾਲਣਾ ਨਾ ਉੱਥੇ ਸੱਚ ਨੂੰ ਵੀ ਸੰਭਾਲਣਾ, ਜਿੱਥੇ ਪਰਿਵਾਰ ਦੀ ਪਰਵਰਿਸ਼ ਕਰਨੀ ਉੱਥੇ ਨਾਮ ਨੂੰ ਵੀ ਸੰਭਾਲਣਾ ਹੈ, ਵਾਹਿਗੁਰੂ ਨੂੰ ਵੀ ਚੇਤੇ ਕਰਨਾ ਹੈ। ਸਾਡਾ ਫਰਜ਼ ਅੰਮ੍ਰਿਤ ਵੇਲੇ ਉੱਠ ਕੇ ਜਿਵੇਂ ਤੁਸੀਂ ਆਉਂਦੇ ਹੋ ਗੁਰੂ ਘਰ, ਗੁਰੂ ਦੀ ਗੋਦ ਵਿੱਚ ਬੈਠਦੇ, ਬਾਣੀ ਪੜ੍ਹਦੇ, ਇਹ ਪਰਮਾਤਮਾ ਦੇ ਨਾਮ ਦੀ ਸੰਭਾਲ ਕਰ ਰਹੇ, ਸਾਰਾ ਦਿਨ ਕਿਰਤ ਕਰਦੇ, ਇਹ ਪਰਿਵਾਰ ਨੂੰ ਸੰਭਾਲ ਰਹੇ। ਅਸੀਂ ਦੋਨਾਂ ਨੂੰ ਸੰਭਾਲਣਾ, ਪਰਿਵਾਰ ਨੂੰ ਵੀ ਸੰਭਾਲਣਾ, ਨਾਮ ਨੂੰ ਵੀ ਸੰਭਾਲਣਾ। ਜਦੋਂ ਇਹ ਦੋ ਚੀਜ਼ਾਂ ਸੰਭਾਲ ਕੇ ਜਾਵਾਂਗੇ, ਨਾਮ ਨੂੰ ਸੰਭਾਲਾਂਗੇ ਅੱਗਾ ਸੁਧਰ ਜਾਏਗਾ, ਤੇ ਪਰਿਵਾਰ ਨੂੰ ਸੰਭਾਲਾਂਗੇ ਤੇ ਇੱਥੇ ਸਾਡਾ ਜੀਵਨ ਸੁਖੀ ਹੋ ਜਾਏਗਾ। ਉਹ ਬਚਨ ਮਹਾਰਾਜ ਨੇ ਕਹਿਣ, ਛੱਡ ਖੜੋਤੇ ਖਿਨੇ ਮਨ ਜਿਨ ਸਿਰ ਲੱਗਾ ਹੇਤ, ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੇਤ। ਜਦੋਂ ਮੌਤ ਆਉਂਦੀ ਹੈ ਨਾ, ਹੁਣ ਵੇਖੋ ਬਜ਼ੁਰਗੋ, ਮੈਂ ਬੇਨਤੀ ਕਰਾਂ ਗੁਰਸਿੱਖੋ, ਇਹ ਜਦੋਂ ਮੌਤ ਆਉਂਦੀ ਨਾ, ਜਦੋਂ ਬੰਦੇ ਦੇ ਸਵਾਸ ਨਿਕਲਦੇ ਨੇ, ਜਮ ਜਿਹੜੇ ਨੇ ਇਹਨੂੰ ਪੀੜਦੇ ਨੇ, ਉਸ ਵੇਲੇ ਬੰਦੇ ਦੀ ਜਿਹੜੀ ਹਾਲਤ ਹੈ ਨਾ, ਉਹ ਮਹਾਰਾਜ ਨੇ ਬਿਆਨ ਕੀਤੀ, ਹੱਥ ਮਰੋੜਾ। ਜਦੋਂ ਕਿਸੇ ਸਵਾਸ ਨਿਕਲਦੇ ਨਾ, ਕਈ ਵਾਰੀ ਹੱਥ ਵੀ ਬੰਦੇ ਦੇ ਮੁੜ ਜਾਂਦੇ, ਅੜਾ ਨੱਕ ਹੈ ਨਾ, ਇਹਦੀ ਹੱਡੀ ਵੀ ਵਿੰਗੀ ਹੋ ਜਾਂਦੀ, ਕਿਉਂਕਿ ਇਹ ਸਰੀਰ ਵਿੱਚੋਂ ਸਵਾਸ ਨਿਕਲਦੇ ਨੇ, ਇਸ ਤਰ੍ਹਾਂ ਦਾ ਭਾਣਾ ਵਾਪਰਦਾ। ਹੱਥ ਮਰੋੜਾ ਹੈ, ਤਨ ਕਪੇ, ਜਿਹੜਾ ਤਨ ਹੈ ਨਾ ਸਾਡਾ, ਕਪੇ ਦੇ ਅਰਥ ਨੇ ਕੰਬਦਾ ਹੈ, ਸਰੀਰ ਕੰਬਦਾ ਹੈ। ਸਿਆਹ ਹੋਆ ਸੇਤ, ਜਿਹੜੀ ਥੋੜੀ ਜਿਹੀ ਚਿਹਰੇ ਤੇ ਲਾਲੀ ਹੁੰਦੀ ਨਾ, ਬਸ ਸਵਾਸ ਨਿਕਲਣ ਤੋਂ ਬਾਅਦ ਉਹ ਚਿਹਰੇ ਦਾ ਰੰਗ ਜਿਹੜਾ ਬਿਲਕੁਲ ਚਿੱਟਾ ਹੋ ਜਾਂਦਾ, ਖਤਮ ਹੋ ਜਾਂਦਾ। ਜਿਹਾ ਬੀਜੇ ਸੋ ਲੂਣਾ, ਕਰਮਾ ਸੰਧੜਾ ਖੇਤ। ਮਹਾਰਾਜ ਕਹਿਣ ਲੱਗੇ, ਸੰਸਾਰ ਵਿੱਚ 70-80 ਵਰੇ ਜ਼ਿੰਦਗੀ ਬਤੀਤ ਕੀਤੀ, ਫਿਰ ਜਿਹੋ ਜਿਹੇ ਕਰਮ ਕੀਤੇ ਉਹੋ ਜਿਹਾ ਅੱਗੇ ਫਲ ਮਿਲ ਗਿਆ। ਜਿਹਾ ਬੀਜੇ, ਜਿਹੋ ਜਿਹਾ ਬੀਜ ਬੀਜਿਆ ਸੀ, ਸੋ ਲੂਣਾ, ਉਹੋ ਜਿਹਾ ਤੈਨੂੰ ਵੱਢਣਾ ਪੈ ਗਿਆ। ਕਰਮਾ ਸੰਧੜਾ ਖੇਤ, ਆਹ ਸਾਡਾ ਸਰੀਰ ਜਿਹੜਾ ਨਾ, ਇਹ ਵੀ ਇੱਕ ਖੇਤ ਜੇ, ਕਰਮਾਂ ਦਾ ਬੀਜ ਅਸੀਂ ਪਾ ਰਹੇ ਹਾਂ, ਜੇ ਚੰਗਾ ਪਾਵਾਂਗੇ ਚੰਗਾ ਵੱਢਦੇ। ਚੰਗਾ ਬੀਜ ਕਿਹੜਾ ਹੈ? ਆ ਗੁਰੂ ਦੀ ਸੰਗਤ ਵਿੱਚ ਬੈਠੇ ਹੋ ਨਾ, ਬਾਣੀ ਸੁਣ ਰਹੇ ਹੋ, ਇਸ ਤੋਂ ਚੰਗਾ ਬੀਜ ਹੋਰ ਕੋਈ ਨਹੀਂ। ਬਸ ਇਹ ਜਿੰਨਾ ਬੀਜ ਵਾਹਿਗੁਰੂ ਦੇ ਨਾਮ ਦਾ ਪਾ ਸਕੀਏ, ਪਾ ਲਏ, ਬਸ ਇਹਨੂੰ ਅਸੀਂ ਵੱਢਾਂਗੇ, ਇਹਦੇ ਨਾਲ ਸਭ ਦਾਤਾਂ ਮਿਲਣੀਆਂ। ਕਰਮਾ ਸੰਧੜਾ ਖੇਤ, ਨਾਨਕ ਪ੍ਰਭ ਸਰਨਾਗਤੀ ਚਰਨ ਬਹਿਤ ਪ੍ਰਭ ਦੇ ਧੰਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਪਰਮਾਤਮਾ ਜੀ, ਮੈਂ ਤੇ ਤੇਰੀ ਚਰਨ ਸ਼ਰਨ ਦੇ ਵਿੱਚ ਆਇਆ, ਤੇਰੇ ਚਰਨ ਜਿਹੜੇ ਨੇ ਨਾ, ਉਹ ਸਾਡੇ ਵਾਸਤੇ ਬੋਹਿਤ ਨੇ। ਬੋਹਿਤ ਕਹਿੰਦੇ ਨੇ ਬੇੜੇ ਨੂੰ, ਜਹਾਜ਼ ਨੂੰ, ਜਿਵੇਂ ਬੇੜੇ ਵਿੱਚ ਬੰਦਾ ਬਹਿ ਜਾਏ ਤੇ ਦਰਿਆ ਪਾਰ ਕਰ ਜਾਂਦਾ ਹੈ, ਜੇ ਵੱਡੇ ਜਹਾਜ਼ ਵਿੱਚ ਬਹਿ ਜਾਏ ਸਮੁੰਦਰ ਪਾਰ ਕਰ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਂਦੇ ਨੇ, ਉਹ ਭਵਜਲ ਸੰਸਾਰ ਨੂੰ ਪਾਰ ਕਰ ਜਾਂਦੇ ਨੇ। ਸੇ ਭਾਦੋਏ ਨਰਕ ਨ ਪਾਈਏ ਹੈ ਗੁਰ ਰੱਖਣ ਵਾਲਾ ਹੇ। ਅਖੀਰ ਵਿੱਚ ਪਹਿਲਾਂ ਮਹਾਰਾਜ ਜੀ ਨੇ ਮੌਤ ਦੀ ਗੱਲ ਕੀਤੀ, ਸੰਸਾਰ ਦੀ ਗੱਲ ਕੀਤੀ, ਤੇ ਅਖੀਰ ਵਿੱਚ ਜਾ ਕੇ ਕਹਿੰਦੇ ਨੇ, ਸਿੱਖਾ ਘਬਰਾਈ ਨਾ, ਇੱਕ ਦਿਨ ਮੈਂ ਢੰਗ ਦੱਸਦਾ ਹੈ। ਜੇ ਭਾਦੋ ਦੇ ਮਹੀਨੇ ਵਿੱਚ ਸੰਗਰਾਂਦ ਵਾਲੇ ਦਿਨ ਆਇਆ ਹੈ ਨਾ, ਤੇ ਇੱਕ ਬਚਨ ਪੱਲੇ ਬੰਨ ਕੇ ਜਾਈ, ਗੁਰੂ ਵਾਲਾ ਬਣ, ਗੁਰੂ ਦੇ ਚਰਨਾਂ ਵਿੱਚ ਜੁੜੀ, ਗੁਰ ਰੱਖਣ ਵਾਲਾ ਹੇਤ। ਜੇ ਗੁਰੂ ਨਾਲ ਪ੍ਰੇਮ ਬਣ ਗਿਆ ਨਾ, ਬਾਣੀ ਨਾਲ ਤੇਰਾ ਸਨੇਹ ਬਣ ਗਿਆ, ਤੇ ਗੁਰੂ ਜਿਹੜਾ ਹੈ ਉਹ ਤੈਨੂੰ ਜਮਾਂ ਦੀ ਮਾਰ ਤੋਂ ਬਚਾ ਲਏਗਾ, ਉਹ ਤੈਨੂੰ ਰੁਲ ਨਹੀਂ ਦੇਗਾ। ਸੱਚ ਜੇ ਗੁਰਮੁਖ, ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚ ਤਾਰੇ, ਬਸ ਰਹਿ ਹਿਰਦੇ ਗੁਰਚਰਨ ਪਿਆਰੇ। ਤੇ ਅਖੀਰ ਵਿੱਚ ਬਚਨ ਕਿਹਾ ਸੀ ਮਹਾਰਾਜ ਜੀ ਕਹਿੰਦੇ ਨੇ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾ ਪੱਕਰ ਸਤਿਗੁਰ ਨਿਸਤਾਰਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਗੁਰੂ ਮੁਕਤ ਜੇ, ਜਿਹੜਾ ਮੁਕਤ ਗੁਰੂ ਦੇ ਚਰਨਾਂ ਨਾਲ ਜੁੜਦਾ ਨਾ, ਗੁਰੂ ਉਹਨਾਂ ਨੂੰ ਵੀ ਮੁਕਤ ਕਰ ਦਿੰਦਾ ਹੈ। ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ, ਮਹਾਰਾਜ ਕਿਰਪਾ ਕਰਨ ਸਾਡਾ ਸਾਰਿਆਂ ਦਾ ਇਹ ਚੜਿਆ ਮਹੀਨਾ ਜਿਹੜਾ ਸਾਰਿਆਂ ਦਾ ਸੁਖੀਆਂ ਦੇ ਨਾਲ, ਖੁਸ਼ੀਆਂ ਦੇ ਨਾਲ ਬਤੀਤ ਹੋਵੇ। ਮਹਾਰਾਜ ਸਭਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਨੰਦ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋਕੈ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬੋ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਟੋਂ ਜਿਸ ਦੀਆਂ ਵਡਿਆਈਆ ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦਵਾਜ ਅਨ ਦਿਸਨੋ ਵਡ ਭਾਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਹਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਗੁਰੂ ਪਾਤਸ਼ਾਹ ਦਸਵੀਂ ਪ੍ਰਚਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆਹ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਜਾਗਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਦੀ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਵਾਹਿ ਦੇਖ ਡੇਟ ਕੀਤਾ ਤੇਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਹ ਨਜ਼ਰ ਆਏਗਾ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤੇ ਕੇਸਾ ਸਵਾਸਾ ਸਿੰਘ ਆਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸਤਾਂ ਸਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਰ ਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਰ ਚਰਿਆ ਹੈ ਦੇਵ ਦੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਦੇ ਦਰਸ਼ਨ ਸਨਾਨ ਚੌਕੀਆਂ ਚੰਡੇ ਬੁੰਗੇ ਜੁਗਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਮਹਾਰਾਜ ਪੰਥ ਸਦਾ ਸਾਹਿਬ ਦਰਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਦਰਦਾਸ ਵਿੱਚ ਆਨ ਬਖਸ਼ਿਸ਼ ਕੀਤੀ ਹੈ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦੱਸ ਦੇ ਕੇ ਹੱਥ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਹੋਏ ਇਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਜਾ ਸਕੀ ਵਾਰ ਕੀਤੇ ਕੀਤੇ ਨੇ ਭਗਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਪਛਾਣਿਕ ਬਾਧਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਲੀ ਬਣ ਬੁੱਧੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਭਾਦੋਂ ਪਰ ਪੁਲਾਣੀਆਂ ਦੂਜੇ ਲੱਗਾ ਹੈ ਤੇਰ ਲਕਸ਼ ਕਾਰ ਬਣਾਇਆ ਕਰ ਦੇਣਾ ਹੀ ਕੇਸ ਦਿੱਤਾ ਸੱਚੇ ਪਾਤਸ਼ਾਹ ਜੀ ਅੱਜ ਭਾਦੋਂ ਦਾ ਮਹੀਨਾ ਚੜਿਆ ਸੁਖਨਾ ਸੰਗਰਾਂਦ ਦਿੱਤਾ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਪਿਛਲਾ ਸਾਵਣ ਦਾ ਮਹੀਨਾ ਆਪਣੇ ਪਾਣੀ ਅੰਦਰ ਸੁੱਖਾਂ ਦਾ ਬਤੀਤ ਹੈ ਚੜਿਆ ਮਹੀਨਾ ਵੀ ਸੁੱਖਾਂ ਦਾ ਬਤੀਤ ਕਰੋ ਸੁੱਖਾਂ ਦਾ ਬਤੀਤ ਦਿੱਤਾ ਸੰਸਾਰ ਭਰ ਵਿੱਚ ਸੁੱਖਾਂ ਦੀ ਬਖਸ਼ਿਸ਼ ਕਰਨੀ ਕਿਰਪਾ ਕਰੋ ਸਾਰੇ ਬਖਸ਼ ਕਰਦੇ ਹਨ ਗਰੀਬ ਨਿਵਾਜ ਮਿਹਰ ਕਰਨੀ ਸਾਰੀ ਸੰਗਤਾਂ ਚੈਨਲ ਜੋੜਨਾ ਜਮਾਨੀ ਦਾ ਪਿਆਰ ਬੱਚਿਆਂ ਦਾ ਕਿਰਪਾ ਕਰੋ ਇਹਨਾਂ ਖੁਸ਼ੀਆਂ ਵਿੱਚ ਆਓ ਜੀ ਬੱਚਿਆਂ ਦਾ ਅਰਥਾਂ ਵਿੱਚੋਂ ਫਿਰ ਜੇ ਗੁਰਾਬ ਸ਼ਾਹ ਦੀ ਦੇਗਾ ਤਿਆਰ ਕਰ ਹਰਦਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜਾ ਪਿੱਤਰ ਨਾਮ ਜਿੱਤੇ ਬਖਸ਼ ਕਰਦਾਰ ਗੁਰਸਾ ਸੱਚੇ ਪਾਤਸ਼ਾਹ ਯਾਦਗਾਰ ਕਰ ਸੇਵਾ ਦਾ ਭਾਈ ਵਿਗੇਸ਼ ਸਿੰਘ ਜੀ ਸਵਾਸ ਸਵਾਰ ਪਰਿਵਾਰ ਵੱਲੋਂ ਬਾੜੀ ਸ਼ਾਹ ਦੀ ਚੜ੍ਹ ਕਲਾ ਵਾਸਤੇ ਤਾਰ ਪਿਤਾ ਜੀ ਅਤੇ ਕਾਕਾ ਸੰਦੀਪ ਸਿੰਘ ਬੀਬੀ ਕਵਿਤਾ ਕੌਰ ਦੇ ਵਿਆਹ ਦੀ ਵਰੇਗਾਂ ਦੀ ਖੁਸ਼ੀ ਵਿੱਚ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦਾ ਸਰਾ ਪਰਿਵਾਰ ਬੇਅੰਤ ਮਾਲਕ ਹਰਿ ਦਿੱਤਾ ਅਤੇ ਗਰੀਬ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਕਰ ਰਹੇ ਕਿਰਪਾ ਪਾਤਸ਼ਾਹ ਜੀ ਜਸਵਾਲ ਪਰਿਵਾਰ ਦੀ ਸੇਵਾ ਪ੍ਰਵਾਨ ਕਰੋ ਕੁੱਲ ਚਰੰਬਾਈ ਬੱਚਾ ਦੇ ਦਿੱਤਾ ਪਿਤਾ ਜੀ ਸੰਦੀਪ ਸਿੰਘ ਕਵਿਤਾ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਜੂ ਬਖਸ਼ੋ ਤੇ ਤਾਰੇ ਨਾ ਬੱਚਿਆਂ ਨੂੰ ਸਦਾ ਗ੍ਰਿਸ਼ਟੀ ਜੀਵਨ ਦੀਆਂ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਕੇ ਆਪ ਚੜ੍ਹਦੀ ਕਲਾ ਰੱਖਣਾ ਅਤੇ ਚਰਨਾਂ ਨੂੰ ਜੋੜਨਾ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਅਤੇ ਜਸਵਾਲ ਪਰਿਵਾਰ ਦੀ ਵਾਢੀ ਚਾਰ ਦਿੱਤਾ ਜੀ ਉਸ ਵਿੱਚ ਚੜ੍ਹਦੀ ਕਲਾ ਬਖਸ਼ੋ ਤਰੱਕੀਆਂ ਬਖਸ਼ੋ ਵਾਧੇ ਬਖਸ਼ੋ ਸੇਵਕਾਂ ਦੇ ਘਰ ਦੇ ਭਾਸ਼ੇ ਕਾਰੋਬਾਰ ਬਖਸ਼ਿਸ਼ ਕਰਦੇ ਹਾਂ ਦਿੱਤਾ ਪਿਤਾ ਜੀ ਸੇਵਕਾਂ ਨੂੰ ਕਿਰਪਾ ਕਰੋ ਬਖਸ਼ਿਸ਼ ਕਰੋ ਆਪ ਮਿਹਰ ਕਰਕੇ ਦਿੱਤਾ ਜੀ ਉਹਨਾਂ ਦੇ ਕਾਰੋਬਾਰ ਚ ਵਾਧੇ ਬਖਸ਼ਿਸ਼ ਕਰਵਾਦਾ ਕਰੋ ਕਾਰੋਬਾਰ ਸਫਲ ਬਖਸ਼ਿਸ਼ ਕਰੋ ਦਿੱਤਾ ਦਰ ਲਾਜਪਤ ਰੱਖੋ ਕਮਾਈਆਂ ਸਫਲ ਕਰੋ ਜੀ ਗੁਰੂ ਗਰੀਬ ਨਿਵਾਜ ਮਿਹਰ ਕਰੋ ਦਿੱਤਾ ਭਾਈ ਬਲਵੀਰ ਸਿੰਘ ਜੀ ਗੁਰੂ ਪਰਿਵਾਰ ਚੜ੍ਹ ਕਲਾ ਵਾਸਤੇ ਬੇਅੰਤ ਮੈਂ ਹਾਜ਼ਰੀ ਪ੍ਰਵਾਨ ਕਰੋ ਰਵਨੀਤ ਸਿੰਘ ਬੀਬੀ ਗੁਰਵਿੰਦਰ ਕੌਰ ਪਰਿਵਾਰ ਸੁੱਖਾਂ ਦੀ ਚੜ੍ਹ ਕਲਾ ਵਾਸਤੇ ਬੇਅੰਤ ਮੈਂ ਹਾਜ਼ਰੀ ਪ੍ਰਵਾਨ ਕਰੋ ਭਾਈ ਪਰਮਜੀਤ ਸਿੰਘ ਵੱਲੋਂ ਪਰਿਵਾਰ ਸੁੱਖਾਂਤੀ ਵਾਸਤੇ ਬੇਅੰਤ ਮੈਂ ਹਾਜ਼ਰੀ ਪ੍ਰਵਾਨ ਕਰੋ ਜੀ ਬੀਬੀ ਕਰਮਜੀਤ ਕੌਰ ਦੀ ਦੇਹ ਰੋਗਤਾ ਵਾਸਤੇ ਪਰਿਵਾਰ ਨੂੰ ਬੇਅੰਤ ਮੈਂ ਭੇਟਾ ਪ੍ਰਵਾਨ ਕਰੋ ਜੋ ਕਿਰਪਾ ਕਰੋ ਤਾਂ ਬੀਬੀ ਕਰਮਜੀਤ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਜੂ ਬਖਸ਼ੋ ਕੁਛ ਕੀ ਨਾ ਚੜ੍ਹ ਕਲਾ ਵਾਸਤੇ ਸੰਭਾਲਦਾ ਕਰੋ ਜੀ ਗਰੀਬ ਨਿਵਾਜ ਜੀਓ ਜਸਕਰਨ ਸਿੰਘ ਮਨ ਪਰਿਵਾਰ ਸੁੱਖਾਂ ਦੀ ਚੜ੍ਹ ਕਲਾ ਵਾਸਤੇ ਬੇਅੰਤ ਮੈਂ ਹਾਜ਼ਰੀ ਪ੍ਰਵਾਨ ਕਰੋ ਜੀ
ਕਿਰਨਵਾਲ ਜੀ, ਸੀਮਾ ਸੈਣੀ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਿਰਪਾ ਕਰੋ ਸਰ, ਸ਼ਿਵ ਅਰਦਾਸ ਬੇਨਤੀ ਪ੍ਰਵਾਨ ਕਰਦੇ ਹਾਂ, ਸੀਮਾ ਸੈਣੀ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਜੀ। ਇਬਨਵਾਸ ਸਥਾਨ ਸ਼ਿਵ ਸਿੰਘ ਮਾਵੀ ਪਰਿਵਾਰ ਸੁੱਖਾਂ ਦੀ ਚੜ੍ਹਕਲਾ ਵਾਸਤੇ ਬੇਨਤ ਮਾਰੇ ਖਾਲਸਾ ਚਰਨਾ ਪ੍ਰਵਾਨ ਕਰੋ ਜੀ। ਇਬਨਵਾਸ ਕਾਂਗਰਵੀਰ ਸਿੰਘ ਦੀ ਤੰਦਰੁਸਤ ਚੜ੍ਹਕਲਾ ਵਾਸਤੇ ਬੇਨਤ ਮਾਇਆ ਪੇਟਾ ਕੇ ਪ੍ਰਵਾਨ ਕਰੋ ਜੀ। ਇਬਨਵਾਸ ਗੁਰਦੇਵ ਸਿੰਘ ਬਾਠ ਪਰਿਵਾਰ ਸੁੱਖਾਂ ਦੀ ਚੜ੍ਹਕਲਾ ਵਾਸਤੇ ਮਾਇਆ ਮਾਦਾ ਹਾਜ਼ਰ ਹੋਏ ਪ੍ਰਵਾਨ ਕਰੋ, ਤਾਰ ਬਖਸ਼ਿਸ਼ ਕਰਦੇ ਹਾਂ। ਕਾਂਗਰਵੀਰ ਸਿੰਘ ਨੂੰ ਤੰਦਰੁਸਤੀ ਬਖਸ਼ੋ, ਨਵੇਂ ਆਗੂ ਬਖਸ਼ੋ, ਸਭ ਚਾਹੁੰਦੇ ਬਖਸ਼ੋ, ਜਿਵੇਂ ਦਾ ਕਰੋ ਜੀ। ਗਰੀਬ ਨਵਾਜ ਬਖਸ਼ਿਸ਼ ਕਰੋ ਤਾਂ ਸਾਰੇ ਸੰਗਤਾਂ ਇੰਤਜ਼ਾਰ, ਸੰਗਤਾਂ ਵੱਲੋਂ ਅੱਜ ਸੰਗਰਾਂ ਦਿਨ ਜਾਣ ਕੇ ਸੇਵਾ ਹੋਈ ਆ ਪ੍ਰਵਾਨ ਕਰਨੀ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਤਾਂ ਪੂਰੀਆਂ ਕਰਨੀਆਂ, ਚਰਨਾਂ 'ਚ ਅਰਦਾਸ ਤਾਂ ਬੇਨਤੀਆਂ ਪ੍ਰਵਾਨ ਕਰਦੇ ਹਾਂ, ਸਭ ਦੀਆਂ ਸੱਚੇ ਪਾਤਸ਼ਾਹ ਜੀ ਸ਼ੁਭਕਾਮਨਾਵਾਂ ਸਮਾਂ ਤਾਂ ਪੂਰੀਆਂ ਕਰੋ ਜੀ। ਸਾਰੇ ਪ੍ਰਵਾਨ ਸੁੱਖ ਰੱਖੋ, ਰਾਹ ਮਿਹਰ ਕਰੋ, ਸਮੂਹ ਸੰਗਤਾਂ ਨੂੰ ਚਰਨਾਂ ਨਾਲ ਜੁੜੋ, ਸਮਾਜ ਦਾ ਪਿਆਰ ਬਖਸ਼ੋ, ਸੰਗਤਾਂ ਨੂੰ ਦਰਦਾਰ ਸਦਾ ਆਪਣੇ ਚਰਨਾਂ ਦੀ ਹਾਜ਼ਰੀ ਭਰਨ ਵਾਸਤੇ ਵੀ ਹਿੰਮਤ ਬਖਸ਼ੋ, ਬਲ ਬਖਸ਼ੋ, ਬੁੱਧੀ ਬਖਸ਼ ਕਰਨ ਦੀ ਕਿਰਪਾਲਤਾ ਕਰੋ ਜੀ। ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀਆਂ ਆਈਆਂ ਸਾਹਿਬ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ, ਘੜੀਆਂ ਲਿਖ ਲਾਓ ਸੰਗਤਾਂ ਦਰ ਦੇ ਤਿੰਨ ਫੁੱਟ ਬੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਗਰੀਬ ਨਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਡੀਕਲਾ ਬਖਸ਼ੋ, ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਮਹਿਸੂਸ ਪਾਲਦਾ ਕਰੋ। ਗਰੀਬ ਨਵਾਜ ਬਖਸ਼ਿਸ਼ ਕਰੋ, ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਸੰਤੋਖਦਾਰ ਵਿੱਚੋ ਚੰਨਾਂ ਜੋੜੋ ਜਵਾਨੀ ਦਾ ਪਿਆਰ ਬਖਸ਼ਦਾ, ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪਾਲਦਾ ਕਰੋ ਜੀ। ਗੁਰੂ ਗਰੀਬ ਨਵਾਜ ਦੂਰ ਦਰਾਜ ਕਰਾਂ ਬੈਠੀਆਂ ਲਾਈ ਪਤਾ ਕਿਸੇ ਸ਼ਰਮ ਕਰ ਰਹੀਆਂ ਸਾਰੀ ਸੰਤਾਂ ਸਾਰੀਆਂ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ ਤਾਂ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ। ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਹਦ ਮਾਇਆ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਸਰ ਸੰਗਤਾਂ ਮਾਇਆ ਪੇਟਾ ਕਾਰੀ ਚਾਨਾ ਪ੍ਰਵਾਨ ਕਰੋ, ਪਸ਼ਚਾਤ ਦੀ ਕਮਾਈਆਂ ਸਬਲ ਕਰੋ, ਘਰ ਜਵਾਜ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਦਾ ਪੂਰੀਆਂ ਕਰੋ ਜੀ। ਤਾਰ ਮਿਹਰਾਂ ਦੇ ਕਰਿਆ ਸੇਵਾ ਪ੍ਰਵਾਨ ਕਰੋ, ਭੁੱਲਾ ਚੁਕਾਈ ਵਾਹੀ ਬਖ ਦਿੱਤਾ, ਪਿੱਤਰ ਗੁਣ ਬਖਸ਼ਰ ਸਾਰ ਸੰਗਤਾਂ ਨੂੰ ਨਿਹਾਲ ਕਰ ਦਿੱਤਾ, ਸਹੀ ਪਿਆਰੇ ਮੈਨੂੰ ਜਿਹੜੇ ਪੰਜਾਬ ਦਾ ਨਾਮ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਕੋਜ ਜਬਦ ਮਹਿਲ, ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋ ਖਵਾਰ ਹੋਏ ਸਾ ਮਿਲੇਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਦੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ, ਗੁਰੂ ਪਾਰ ਉਤਾਰਨ ਹਾ ਖੰਡਾ।

ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ।

ਭੁੱਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਪਾਏ ਰੰਡ ਬੈਠੀ ਦੂਜੈ ਪਾਏ ਮਾਇਆ ਮੋਹੇ ਦੁੱਖ ਪਾਏ ਆਪ ਘਟੈ ਤਨ ਛੀਜੈ ਜੋ ਕਿਛ ਆਇਆ ਸਭ ਕਿਛ ਜਸ

ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 931 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ। ਦੱਖਣੀ ਓਅੰਕਾਰ ਦੀ ਬਾਣੀ ਚੱਲ ਰਹੀ ਹੈ, ਰਾਮਕਲੀ ਰਾਗ ਅੰਦਰ ਉਸ ਪਾਵਨ ਬਾਣੀ ਦੇ 10 ਪਦੇ ਹੋ ਚੁੱਕੇ ਨੇ। 10ਵੇਂ ਪਦੇ ਤੋਂ ਅੱਗੇ ਅੱਜ ਆਪਾਂ ਬਾਣੀ ਪ੍ਰਾਰੰਭ ਕਰਨੀ ਹੈ। 931 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਹਾਜ਼ਰੀਆਂ ਭਰੀਏ।

ਕਾ ਹੋਏ। ਭਨ ਭਨ ਘੜੀਐ ਘੜ ਘੜ ਭੱਜੈ, ਢਾਹੇ ਉਸਾਰੈ ਉਸਰੇ ਢਾਹੈ। ਸਰਬ ਸੋ ਸਰਬ ਰਸ ਖੋ ਪੀ ਭਰੈ, ਸਰਬ ਰਸੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਸ਼ਰਧਾ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ। ਸੋ ਗੁਰੂ ਕਿਰਪਾ ਕਰੇ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾਂ ਦੇ ਹਿਰਦਿਆਂ ਵਿੱਚ ਵਸਾਉਣ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਆਓ ਅੱਜ ਜੋ ਭਾਦੋ ਦੇ ਮਹੀਨੇ ਦੀ ਸੰਗਰਾਂਦ ਹੈ, ਉਹਦੇ ਸੰਬੰਧ ਅੰਦਰ ਜੋ ਕੀਰਤਨ ਹਾਜ਼ਰੀ ਰੱਖੀ ਗਈ ਹੈ, ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਹਿਤ ਆਪ ਜੀ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

தான் குரு அமர்தாஸ் சச்சே பாட்சி. சச்சே சாஹிபா கியா நஹி தர் கரதே தேரே கர் விச் கீ நஹி. ਦੁੱਧ ਵਾਲੇ ਦੁੱਧ ਲੈ ਗਏ, ਪੁੱਤ ਵਾਲੇ ਪੁੱਤ ਲੈ ਗਏ, ਕਾਰੋਬਾਰ ਕਰਨ ਵਾਲੇ ਕਾਰੋਬਾਰ ਲੈ ਗਏ. ਹਰ ਇੱਕ ਸੁੱਖ ਤੇਰੇ ਕੋਲੋਂ ਦੁਨੀਆਂ ਨੇ ਸੰਗਤਾਂ ਨੇ ਮੰਗਿਆ, ਸਭ ਦੀ ਝੋਲੀਆਂ ਭਰੀਆਂ ਸਤਿਗੁਰੂ. ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਨਾਮ ਦੀ ਮਹਿਮਾ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ. ਕਹਿੰਦੇ ਨੇ ਉਹ ਅਨਹਦ ਨਾਦ ਜਿਹੜਾ ਵੱਜਦਾ ਹੀ ਰਹਿੰਦਾ ਹੈ ਨਾ, ਨਾਮ ਜਦੋਂ ਚੱਲ ਪਏ ਅਭਿਆਸੀ ਬਣ ਗਏ, ਕਹਿੰਦੇ ਨੇ ਫਿਰ ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ,

ਥਿਰ ਕਰ ਬੈਸੋ। ਮਹਾਰਾਜ ਕਹਿ ਰਹੇ ਨੇ ਨਿਜ ਕਰ ਆਪਣੇ ਹਿਰਦੇ ਰੂਪੀ ਘਰ ਵਿੱਚ ਬੈਠ ਜਾਓ, ਮਨ ਨੂੰ ਟਿਕਾ ਲਓ। ਅਰਜਨ ਪਿਆਰੇ, ਪਰਮਾਤਮਾ ਦਾ ਨਾਮ ਲਈਏ, ਸਦਾ ਉਹਦਾ ਸ਼ੁਕਰ ਕਰੀਏ, ਫਿਰ ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸਾ ਸਭ ਵਸ ਕਰਦੀ ਨੇ, ਅੰਮ੍ਰਿਤ ਨਾਮ ਮਹਾਨਸ ਮਹਾਰਸ ਪੀਣੀ। ਫਿਰ ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੇ ਨੋਦਾਨ, ਸ਼ਰਨ ਪਰੇ ਪ੍ਰਬੰਤਰ ਜਾਮੀ ਨਾਨਕ ਕੋਟ ਹੈ। ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਤੇਰੀ ਸ਼ਰਨ ਵਿੱਚ ਆਇਆ, ਤੇਰੇ ਤੋਂ ਬਗੈਰ ਕਿਸੇ ਦਾ ਆਸਰਾ ਨਹੀਂ। ਤੇਰੀ ਉਹ ਓਟ ਬਣ ਜਾਏ ਕਿ ਮੇਰੀ ਜੀਵਨ ਜ਼ਿੰਦਗੀ ਸਫਲ ਬਣ ਜਾਏ। ਤੇਰੇ ਆਸਰੇ ਵਿੱਚ ਹੀ ਸਾਰੇ ਆਸਰੇ ਬਣ ਜਾਂਦੇ ਨੇ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬੇ ਨਾਨਕ ਦਾ, ਦਸਾਂ ਪਾਤਸ਼ਾਹੀਆਂ ਦਾ ਓਟ ਆਸਰਾ ਲਿਆ, ਗੁਰੂ ਰਾਮਦਾਸ ਜੀ ਦਾ, ਗੁਰੂ ਅਰਜਨ ਦੇਵ ਜੀ ਦਾ, ਫਿਰ ਦੁਨੀਆਂ ਵੀ ਉਹਨਾਂ ਨੂੰ ਪੂਜਣ ਲੱਗ ਪੈਂਦੀ। ਜਿਨ ਨਾਨਕ ਸਤਿਗੁਰੂ ਪੂਜਿਆ, ਤਿਨ ਹਰ ਪੂਜ ਕਰਾਵਾਂ। ਆਪਣੇ ਗੁਰੂ ਦਾ ਰਜ ਰਜ ਕੇ ਸਨਮਾਨ, ਰਜ ਕੇ ਸਤਿਕਾਰ ਕਰੀਏ। ਇਹ ਵੀ ਇੱਕ ਸਤਿਕਾਰ ਹੈ ਕਿ ਮਹਾਰਾਜ ਦੀ ਬਾਣੀ ਨੂੰ ਪ੍ਰੇਮ ਨਾਲ ਸੁਣਨਾ, ਦੁਨੀਆਂ ਦੇ ਸਾਰੇ ਝੰਝਟ ਖਿਆਲ ਛੱਡ ਕੇ ਮਹਾਰਾਜ ਦੇ ਬਚਨਾਂ ਨੂੰ ਅਪਣਾਉਣਾ, ਇਲਾਹੀ ਨੂਰ ਸਮਝ ਕੇ, ਔਰ ਫਿਰ ਉਹਨਾਂ ਨੂੰ ਜੀਵਨ ਵਿੱਚ ਢਾਲ ਲੈਣਾ। ਅਸਲ ਸਤਿਕਾਰ ਇਹੀ ਹੈ, ਕਿਉਂਕਿ ਗੁਰੂ ਨੂੰ ਮੰਨਣ ਵਾਲੇ ਬੜੇ ਨੇ, ਪਰ ਗੁਰੂ ਦੀ ਮੰਨਣ ਵਾਲੇ ਘੱਟ ਨੇ। ਮੱਥਾ ਟੇਕਣ ਵਾਲੇ ਬਹੁਤ ਨੇ, ਪਰ ਮਹਾਰਾਜ ਸਾਡੀ ਝੋਲੀ ਵਿੱਚ ਕੀ ਬਚਨ ਪਾ ਰਹੇ ਨੇ, ਉਹਨਾਂ ਨੂੰ ਐਕਸੈਪਟ ਕਰਨ ਵਾਲੇ ਬੜੇ ਘੱਟ ਨੇ। ਜੀਵਨ ਖੁਸ਼ਹਾਲ ਬਣ ਜਾਏ ਸੰਗਰਾਂਦ ਦੇ ਦਿਹਾੜੇ ਦੀ, ਪਾਦੋ ਹੀ ਭਰਮ ਭੁਲਾਣੇ ਆ, ਦੂਜਾ ਲੱਗਾ ਹੇਤ। ਸੱਚੇ ਪਾਤਸ਼ਾਹ, ਇਹ ਮਹੀਨਾ ਤੁਹਾਡੀ ਸਾਡੀ ਸਭ ਦੀ ਜ਼ਿੰਦਗੀ ਵਿੱਚ ਸੁੱਖ ਲੈ ਕੇ ਆਏ, ਪਿਆਰ ਮੁਹੱਬਤ ਤਾਲਮੇਲ ਸਭ ਦੇ ਕਾਰਜ ਰਾਸ ਜੀ, ਤੁਹਾਡੇ ਸਾਡੇ ਸਭ ਦੇ ਜੀਵਨ ਵਿੱਚ ਖੁਸ਼ੀਆਂ ਦੀ ਲਹਿਰਾਂ ਬਹਿਰਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ, ਵਾਹਿਗੁਰੂ ਜੀ।

ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ। ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋਕ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ। ਜੇ ਬਜ਼ੁਰਗ ਬੈਠੇ ਨੇ ਸਾਡੇ ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ, ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ ਤਾਲਾਂ ਨੂੰ ਅਸੀਂ

ਪੰਜਾਂ ਪੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅਵਸਰ ਦਿੱਤਾ। ਆਪ ਸਭ ਨੂੰ ਪਠਾਨਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨ ਗਈਆਂ ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ, ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਪੰਜ ਪਿਆਰਿਆਂ ਦਾ ਗੁਰਦਰਬਾਰ ਵਿੱਚ ਸਵਾਗਤ ਹੈ। ਆਓ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਦੇ ਵਿੱਚ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰਦਰਬਾਰ ਵਿੱਚ ਹਾਜ਼ਰ ਹੈ ਔਰ ਜਿੰਨੀ ਸੰਗਤ ਆਨਲਾਈਨ ਵੇਖ ਰਹੀ ਹੈ ਸਾਰੇ ਗੱਜ ਵੱਜ ਕੇ ਫਤਿਹ ਦੀ ਸਾਂਝ ਕਰੋ, ਮਨ ਬਿਰਤੀਆਂ ਇਕਾਗਰ ਕਰੋ। ਕੁਝ ਪਲਾਂ ਲਈ ਤੁਹਾਡੇ ਨਾਲ ਗੁਰੂ ਦੇ ਸੰਗੀਤ ਦੀ ਗੱਲ ਕਰਨੀ ਹੈ। ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸਾਡੇ ਸ਼ਬਦ ਗੁਰੂ ਨੇ ਔਰ 21ਵੀਂ ਸਦੀ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਗੁਰੂ ਪਾਤਸ਼ਾਹ ਨੇ ਸਾਡੇ ਲਈ ਇੱਕ ਐਸਾ ਸਿਸਟਮ, ਇੱਕ ਐਸਾ ਪ੍ਰਬੰਧ ਸਿਰਜਿਆ ਜਿਹੜਾ ਸਾਡੇ ਸਿੱਖ ਧਰਮ ਨੂੰ ਵੀ ਲੀਡ ਕਰ ਰਿਹਾ ਹੈ ਔਰ ਸਾਨੂੰ ਵੀ ਸਮਾਜਿਕ, ਧਾਰਮਿਕ, ਰਾਜਨੀਤਿਕ ਔਰ ਰੂਹਾਨੀ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਸਾਰਿਆਂ ਨੂੰ ਅਗਵਾਈ ਪ੍ਰਾਪਤ ਹੈ। ਅੱਜ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸੈਨ ਹੋਜ਼ੇ, ਇਸ ਸਥਾਨ ਦੇ ਉੱਤੇ ਜਿੰਨੇ ਵੀ ਐਫਰਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਗੁਰਮਰਿਆਦਾ ਨੂੰ ਕੇਂਦਰੀ ਰੱਖ ਕੇ ਜੋ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦਰਸ਼ਨ ਹੈ ਉਸ ਦੇ ਅਕੋਰਡਿੰਗਲੀ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਪ੍ਰੋਗਰਾਮ ਜੋ ਬਹੁਤ ਮਹੱਤਵਪੂਰਨ ਹੈ ਔਰ ਸਾਰੇ ਵਿਸ਼ਵ ਦੇ ਵਿੱਚ ਇਹ ਗੁਰੂ ਘਰ ਇੱਕ ਗੁਰਮਤ ਸੰਗੀਤ ਦੇ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਗੁਰਮਤ ਸੰਗੀਤ। ਤੁਸੀਂ ਸਾਰੇ ਸ਼ਬਦ ਕੀਰਤਨ ਸੁਣਦੇ ਹੋ ਪਰ ਇਹ ਸ਼ਬਦ ਕੀਰਤਨ ਦੀ ਵਿੱਦਿਆ ਹੈ ਕੀ ਔਰ ਗੁਰਮਤ ਸੰਗੀਤ ਕੀ ਹੈ

ఆత్మతో సేవకు